Guru.

Guru, why?

Guru, why, Guru, why, Guru.

ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾ ਹੋ ਕਰੀ ਨ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸੁਆਲਿਓ

ਦਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ

ਮਰਿਆ ਹੈ ਕਰ ਨਾਉਣੇ ਦੇ ਆਵੇ ਤਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧ ਕੇਸਾਂ ਸੁਆਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ

दर्शन परस आए गुरु कै जन्म मरण दुख जाए।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਜੀ, ਆਪ ਸੰਗਤਾਂ ਨੇ ਸੋਹਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸੋ ਆਓ ਹੁਣ ਸ਼ਾਮ ਦੇ ਦੀਵਾਨਾਂ ਦੀ ਰਮਤਾ ਹੋ ਰਹੀ ਹੈ ਕੀਰਤਨ ਦੀ, ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਜੀ, ਅੱਠਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਜਿਨ੍ਹਾਂ ਦੇ ਪ੍ਰਕਾਸ਼ ਦਿਆਰੇ ਆ ਰਹੇ ਹਨ, ਸੋ ਆਉਣ ਵਾਲੇ ਸ਼ੁੱਕਰਵਾਰ ਨੂੰ ਸਮੂਹ ਸੰਗਤਾਂ ਵੱਲੋਂ ਸ੍ਰੀ ਖੰਡ ਪਾਤਸ਼ਾਹ ਸਾਹਿਬ ਰਾਮ ਹੋਣਗੇ, ਐਤਵਾਰ ਨੂੰ ਸੰਪੂਰਨਤਾਵਾਂ ਹੋਣਗੀਆਂ 26 ਤਰੀਕ ਨੂੰ। ਸੋ ਸਾਰਾ ਦਿਨ ਕਥਾ ਕੀਰਤਨ ਦੇ ਦੀਵਾਨ ਸਜਣਗੇ ਅਤੇ ਨਾਲ ਨਾਲ ਹੀ ਜੋ ਰਹਿਣ ਸਬਾਈ ਸਮਾਗਮ ਆ ਰਹੇ ਹਨ, ਸ਼ੁੱਕਰਵਾਰ ਸਵੇਰ ਨੂੰ ਸ੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਅਖੰਡ ਕੀਰਤਨੀ ਜਥੇ ਵੱਲੋਂ ਅਤੇ ਸ਼ਾਮ ਨੂੰ 6:30 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਕੀਰਤਨ ਹੋਣਗੇ, ਅਤੇ ਸ਼ਨੀਵਾਰ ਨੂੰ ਜੋ ਰਹਿਣ ਸਬਾਈ ਕੀਰਤਨ ਹੋਣਗੇ, ਸ਼ਨੀਵਾਰ ਸਵੇਰ ਜੋ ਆਸਾ ਦੀ ਵਾਰ ਦੇ ਕੀਰਤਨ ਹੋਣਗੇ, ਉਹ ਗੁਰਦੁਆਰਾ ਸਾਹਿਬ ਟਰੇਸੀ ਵਿਖੇ ਹਨ, ਨਾਲ ਨਾਲ ਉੱਥੇ ਅੰਮ੍ਰਿਤ ਸੰਚਾਰ ਹੋਣੇ ਹਨ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ ਜੀ, ਸੋ ਆਪ ਸੰਗਤਾਂ ਨੇ ਉੱਥੇ ਸਮੇਂ ਸਿਰ ਪਹੁੰਚ ਜਾਣਾ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਿਤਨੀ ਹਾਜ਼ਰੀ ਪ੍ਰਵਾਨ ਕਰਨੀ ਭੁੱਲ ਚੁੱਕ ਦੀ ਖਿਮਾ ਸੁਆਹ ਹੋ ਆਵੀਨ ਸਤਿਕਾਰ ਜੋ ਗਿਆਨੀ ਗੁਰਜਨ ਸਿੰਘ ਜੀ ਪਟਿਆਲੇ ਵਾਲੇ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਉਹਨਾਂ ਤੋਂ ਬਾਅਦ ਰਾਗੀ ਭਾਈ ਪਿੰਦਰ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲੇ ਆਪ ਸੰਗਤਾਂ ਨੂੰ ਕੀਰਤਨ ਸਰਵ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਜੀਓ, ਮਹਾਰਾਜ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਵਰਤ ਰਹੀ ਹੈ। ਸੰਧਿਆ ਦੇ ਦੀਵਾਨ ਸਜੇ ਹੋਏ ਨੇ, ਤੁਰਕੀ ਬਾਣੀ ਦੇ ਪਾਠ, ਤੁਰਕੀ ਬਾਣੀ ਦੇ ਕੀਰਤਨ ਆਪ ਜੀ ਸ਼੍ਰਵਣ ਕਰਕੇ ਹਟੇ ਹੋ। ਮਹਾਰਾਜ ਜੀ ਦੀ ਬਾਣੀ ਸਭ ਦੁੱਖਾਂ ਦੀ ਦਾਰੂ ਹੈ। ਜਿਸ ਰੋਗ ਦੀ ਦੁਨੀਆਂ 'ਤੇ ਕੋਈ ਦਵਾਈ ਵੀ ਨਹੀਂ ਨਾ ਬਣੀ, ਉਸ ਰੋਗ ਦੀ ਦਵਾਈ ਵੀ ਵਾਹਿਗੁਰੂ ਦਾ ਨਾਮ ਹੈ। ਆਖੋ ਸਤਨਾਮ। ਮਹਾਰਾਜ ਜੀ ਕਹਿੰਦੇ ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਬਸ ਮਹਾਰਾਜ ਦੇ ਨਾਮ ਨਾਲ ਬੰਦਾ ਜੁੜ ਜਾਏ, ਬਾਣੀ ਨਾਲ, ਸਿਮਰਨ ਨਾਲ, ਭਜਨ ਨਾਲ ਅੰਦਰੋਂ ਜੁੜ ਜਾਏ, ਹੌਲੀ ਹੌਲੀ ਬਾਣੀ ਸਾਰਾ ਹੀ ਇਲਾਜ ਕਰ ਦਿੰਦੀ ਹੈ ਬੰਦੇ ਦਾ। ਜਿਹੜੀ ਚੀਜ਼ ਬੰਦੇ ਦੀ ਕੋਈ ਵੀ ਸੁਧਾਰ ਨਹੀਂ ਸਕਦਾ, ਬਾਣੀ ਸਭ ਤੋਂ ਪਹਿਲੇ ਉਸੇ ਚੀਜ਼ ਨੂੰ ਸੁਧਾਰਦੀ ਹੈ ਜਦੋਂ ਕੋਈ ਬਾਣੀ ਨਾਲ ਜੁੜਦਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਕੀ ਹੈ? ਬੰਦੇ ਦਾ ਸੁਭਾਅ, ਬੰਦੇ ਦੀਆਂ ਆਦਤਾਂ। ਹੁਣ ਜਿਹੋ ਜਿਹਾ ਕਿਸੇ ਦਾ ਸੁਭਾਅ ਹੁੰਦਾ ਹੈ ਨਾ, ਉਹ ਸੁਭਾਅ ਨੂੰ ਨਾ ਤਾਂ ਘਰ ਵਾਲਾ ਬਦਲ ਸਕੇ, ਨਾ ਘਰ ਵਾਲੀ ਘਰ ਵਾਲੇ ਦਾ ਬਦਲ ਸਕੇ, ਨਾ ਮਾਂ ਬਾਪ ਜਨਮ ਦੇ ਸਕਦੇ, ਸੁਭਾਅ ਨਹੀਂ ਦੇ ਸਕਦੇ ਬੱਚੇ ਨੂੰ।

ਔਖਾ ਹੁੰਦਾ। ਨਾ ਦੁਨੀਆਂਦਾਰ ਲੋਕ ਬਦਲ ਸਕਦੇ ਆ ਸੁਭਾਅ ਨੂੰ ਕਿਸੇ ਦੇ ਨੂੰ, ਨਾ ਕੋਈ ਹੋਰ ਬਦਲ ਸਕਦਾ। ਪੱਕੀਆਂ ਕਹਾਵਤਾਂ ਬਣੀਆਂ ਹੋਈਆਂ ਨੇ, ਬਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ, ਬਾਰਿਸ਼ ਸ਼ਾਹ ਨਾ ਦਿੱਤਾ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ। ਸੋ ਸੁਭਾਅ ਦੀ ਜੜ ਕਿੱਥੇ ਹੁੰਦੀ ਹੈ? ਸੁਭਾਅ ਦੀ ਜੜ ਸਾਡੇ ਪਿਛਲੇ ਕੀਤੇ ਹੋਏ ਕਰਮਾਂ ਦੇ ਵਿੱਚ ਹੁੰਦੀ ਹੈ। ਜਿਹੋ ਜਿਹੇ ਅਸੀਂ ਕਰਮ ਕਰਦੇ ਰਹੇ ਹਾਂ, ਜਿਨ੍ਹਾਂ ਨੂੰ ਅਸੀਂ ਨਾਲ ਲੈ ਕੇ ਆਏ ਹਾਂ, ਅਤੇ ਹੁਣ ਕਰਮ ਸਾਡੀ ਜ਼ਿੰਦਗੀ ਦਾ ਬੈਲੈਂਸ ਨੇ। ਜਿੰਨੀ ਕੁ ਜ਼ਿੰਦਗੀ ਲੈ ਕੇ ਆਏ ਹਾਂ ਨਾ, ਕਦੋਂ ਕਿਹੋ ਜਿਹਾ ਰਿਐਕਟ ਕਰਨਾ ਬੰਦੇ ਨੇ, ਕਦੋਂ ਕਿਸੇ ਦੀ ਇੱਜ਼ਤ ਕਰਨੀ ਹੈ, ਕਦੋਂ ਕਿਸੇ ਨੂੰ ਡੰਗ ਮਾਰ ਜਾਣਾ, ਕਦੋਂ ਕੀ ਕਰ ਜਾਣਾ, ਕਦੋਂ ਕੀ ਕਰ ਜਾਣਾ,

ਪਰ ਲਿਖਿਆ ਹੋਇਆ ਬੰਦੇ ਦੇ ਕਰਮਾਂ ਦੇ ਅਨੁਸਾਰ ਹੈ। ਜਿਹੜੇ ਕਰਮ ਕਰਨ ਵੇਲੇ ਅੱਜ ਬੰਦਾ ਸੋਚਦਾ ਨਹੀਂ, ਇਹੀ ਕਰਮ ਅੱਗੇ ਚੱਲ ਕੇ ਸਾਡੇ ਲਈ ਸੁੱਖਾਂ ਔਰ ਦੁੱਖਾਂ ਦਾ ਕਾਰਨ ਬਣਦੇ ਆ। ਤਾਂ ਹੀ ਮਹਾਰਾਜ ਸਾਨੂੰ ਵਾਰ ਵਾਰ ਰੋਕਦੇ ਆ, ਐਵੇਂ ਕਿਸੇ ਦੀ ਨਿੰਦਿਆ ਨਾ ਕਰਿਆ ਕਰੋ ਭਾਈ, ਤੰਗ ਹੋਵੋਗੇ ਫਿਰ। ਐਵੇਂ ਕਿਸੇ ਨਾਲ ਖਾਮ ਖਾ ਦੀ ਈਰਖਾ ਨਾ ਕਰਿਆ ਕਰੋ, ਐਵੇਂ ਖਾਮ ਖਾ ਕਿਸੇ ਦਾ ਮਾੜਾ ਨਾ ਕਰਿਆ ਕਰੋ, ਮਾੜਾ ਨਾ ਸੋਚਿਆ ਕਰੋ। ਜੇ ਮਹਾਰਾਜ ਜੀ ਦੀ ਗੱਲ ਸੁਣ ਕੇ ਮੰਨ ਲਓਗੇ ਤਾਂ ਬਚ ਜਾਓਗੇ, ਜੇ ਨਹੀਂ ਮੰਨੋਗੇ ਨਹੀਂ ਛੱਡੋਗੇ ਫਿਰ ਸਜ਼ਾ ਤਾਂ ਤਿਆਰ ਹੈ। ਭੋਗਣ ਲਈ ਬੰਦਾ ਤਿਆਰ ਰਹੇ, ਉਹ ਤਾਂ ਭੋਗੇ ਬਿਨ ਭਾਗਿਆ ਨਹੀਂ ਕਰਮ ਗਤੀ ਬਲਵਾਨ, ਭੋਗੇ ਤੋਂ ਬਿਨਾਂ ਭੱਜ ਨਹੀਂ ਸਕਦਾ ਬੰਦਾ। ਐਸੀ ਬਲਵਾਨ ਹੈ ਕਰਮਾਂ ਦੀ ਗਤੀ ਮਰਿਆਦਾ। ਮਹਾਰਾਜ ਜੀ ਇਸੇ ਲਈ ਸਾਨੂੰ ਕਹਿੰਦੇ ਆ ਭਾਈ ਕਰਮ ਤੋਂ ਡਰਿਆ ਕਰੋ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਾਂ

ਤੁਰੇ ਜਾ ਰਹੇ ਹਾਂ, ਆਪਣੀ ਮਸਤੀ 'ਚ ਤੁਰੇ ਜਾ ਰਹੇ ਹਾਂ, ਪਤਾ ਨਹੀਂ ਕਿਹਦਾ ਨੁਕਸਾਨ ਕਰ ਦੇਣਾ, ਤੁਰੇ ਜਾਂਦਿਆਂ ਨੇ ਵੀ। ਸੋ ਮਹਾਰਾਜ ਜੀ ਕਹਿੰਦੇ ਇਹੋ ਜਿਹੇ ਗੁਨਾਹਾਂ ਤੋਂ ਵੀ ਬਚੋ ਜਿਨ੍ਹਾਂ ਦਾ ਤੁਹਾਨੂੰ ਚੇਤਾ ਵੀ ਨਹੀਂ ਹੁੰਦਾ, ਖਿਆਲ 'ਚ ਵੀ ਨਹੀਂ ਹੁੰਦਾ ਤੁਹਾਡੇ ਵੀ ਤੁਸੀਂ ਗੁਨਾਹ ਕਰ ਰਹੇ ਹੋ ਗਿਆ ਜਾਂ ਕਰ ਆਏ ਹੋ ਕਿਤੇ। ਜਿਹੜਾ ਜਾਣ ਬੁੱਝ ਕੇ ਕਰਦੇ ਹਾਂ, ਪਲੈਨਿੰਗਾਂ ਬਣਾ ਕੇ ਕਰਦੇ ਹਾਂ, ਉਹ ਤਾਂ ਫਿਰ ਉਹਦੇ ਤਾਂ ਗੁਨਾਹਗਾਰ, ਉਹਦੇ ਤਾਂ ਦੋਸ਼ੀ ਹੈ ਹੀ ਹੈ ਆਪਾਂ। ਫਿਰ ਜਦੋਂ ਅਗਲੇ ਜਨਮ ਦੇ ਵਿੱਚ ਉਹਦਾ ਹਿਸਾਬ ਕਿਤਾਬ ਹੁੰਦਾ, ਫਿਰ ਬੰਦਾ ਰੋਂਦਾ, ਹਾਏ ਮੈਂ ਤਾਂ ਐਸਾ ਕੁਛ ਕੀਤਾ ਵੀ ਨਹੀਂ, ਐਵੇਂ ਕਿਉਂ ਹੋ ਗਿਆ ਮੈਨੂੰ, ਫਲਾਣਾ ਬੰਦਾ ਮੈਂ ਤਾਂ ਬੜਾ ਪ੍ਰੇਮ ਕੀਤਾ ਸੀ ਉਹ ਡੰਗ ਮਾਰ ਗਿਆ, ਐਤਕੀ ਨਹੀਂ ਮਾਰਿਆ ਹੋਏਗਾ ਕਿਤੇ ਪਿੱਛੇ ਮਾਰਿਆ ਹੋਏਗਾ, ਬਿਨਾਂ ਡੰਗ ਮਾਰਿਆ ਤਾਂ ਡੰਗ ਵੱਜਿਆ ਨਹੀਂ ਨਾ। ਮਹਾਰਾਜ ਜੀ ਦਾ ਵਚਨ ਹੈ ਇਹ ਇਹ ਕਾਰ ਕਰੇ ਸੋ ਇਹ ਕਰ ਪਾਏ, ਕਰ ਹੱਥ ਨੂੰ ਕਹਿੰਦੇ, ਇਹਦੇ ਨਾਲ ਕਰੋ ਇਹਦੇ ਨਾਲ ਭਰੋ, ਤੁਹਾਡੇ ਹੀ ਹੈ ਦੋਨੋਂ, ਹੁਣ ਦੇਖ ਲਓ ਵੀ ਕਿਹਦੇ ਨਾਲ ਕਰਨਾ ਕਿਹਦੇ ਨਾਲ ਭਰਨਾ। ਜਦੋਂ ਗੁਨਾਹ ਕਰਨ ਦਾ ਵੇਲਾ ਹੁੰਦਾ, ਗੁਨਾਹ ਬੰਦਾ ਕਦੋਂ ਕਰਦਾ, ਜਦੋਂ ਉਹਦੇ ਕੋਲ ਕੋਈ ਪਾਵਰ ਹੋਵੇ। ਔਰ ਹੈਰਾਨੀ ਦੀ ਗੱਲ ਹੈ ਵੀ ਪਾਵਰ ਬੰਦੇ ਦਾ ਦਿਮਾਗ ਖਰਾਬ ਕਰ ਦਿੰਦੀ ਹੈ, ਪਾਵਰ ਜਿਹੜੀ ਹੈ ਨਾ ਉਹ ਬੰਦੇ ਦਾ ਦਿਮਾਗ ਖਰਾਬ ਕਰ ਦਿੰਦੀ ਹੈ। ਚੰਗੇ ਭਲੇ ਬੰਦੇ ਨੂੰ ਤੁਸੀਂ ਕਿਸੇ ਅਹੁਦੇ 'ਤੇ ਆਪ ਬਿਠਾ ਦਿਓ, ਅਹੁਦੇ 'ਤੇ ਬੈਠੂਗਾ ਤੁਹਾਡੇ ਨਾਲ ਅੱਖਾਂ ਫੇਰ ਜੂਗਾ, ਛੋਟਾ ਜਿਹਾ ਹੀ ਹੋਵੇ ਚਾਹੇ ਕੋਈ ਅਹੁਦਾ। ਉਸ ਤੋਂ ਬਾਅਦ ਕੋਈ ਕਿਸੇ ਨੂੰ ਸਰਪੰਚ ਬਣਾ ਦਿਉ ਤਾਂ ਬੜੀ ਵੱਡੀ ਗੱਲ ਹੈ, ਕਿਸੇ ਨੂੰ ਕੋਈ ਹੋਰ ਹੀ ਛੋਟੀ ਮੋਟੀ ਕੁਰਸੀ ਜੀ 'ਤੇ ਵੀ ਬਿਠਾ ਦਿਉ ਨਾ, ਉਹ ਵੀ ਅੱਖਾਂ ਫੇਰ ਜਾਂਦਾ। ਕਿਉਂ? ਹੰਕਾਰ ਹਉਮੈ ਆਣ ਘੇਰਦੇ ਆ ਬੰਦੇ ਨੂੰ। ਮਸਕੀਨ ਜੀ ਇੱਕ ਵਾਰ ਬਚਨ ਕਰ ਰਹੇ ਸੀ, ਕਹਿੰਦੇ ਇੱਕ ਸਰਵ ਧਰਮ ਸੰਮੇਲਨ 'ਚ ਅਸੀਂ ਬੈਠੇ ਸੀ ਅਤੇ ਸਾਰੇ ਧਰਮਾਂ ਦੇ ਲੋਕ ਉੱਥੇ ਆਏ ਹੋਏ ਸੀ। ਉੱਥੇ ਇੱਕ ਸੰਨਿਆਸੀ ਸਪੀਚ ਕਰੇ, ਕਹਿੰਦੇ ਉਹ ਵਾਰ ਵਾਰ ਕਹੇ ਮੈਂ ਲੱਖਾਂ ਨੂੰ ਲੱਤ ਮਾਰ ਕੇ ਸੰਨਿਆਸੀ ਬਣਿਆ, ਵੀ ਲੱਖਾਂ ਦੀ ਸੰਪੱਤੀ ਸੀ ਮੇਰੀ, ਮੈਨੂੰ ਤਿਆਗ ਕੇ ਸੰਨਿਆਸੀ ਬਣਿਆ। ਮਸਕੀਨ ਜੀ ਕਹਿੰਦੇ ਇੱਕ ਵਾਰ, ਦੋ ਵਾਰ, ਤਿੰਨ ਵਾਰ, ਜਦੋਂ ਹਟਿਆ ਹੀ ਨਹੀਂ ਉਹ ਇਹ ਕਹਿਣੋ, ਕਹਿੰਦੇ ਫਿਰ ਮੇਰੇ ਕੋਲੋਂ ਰਹਿ ਨਾ ਹੋਇਆ, ਕਹਿੰਦੇ ਮੈਂ ਪਿੱਛੇ ਬੈਠੇ ਨੇ ਬੋਲ ਹੀ ਦਿੱਤਾ ਫਿਰ, ਮਹਾਤਮਾ ਜੀ ਜਿਹੜੇ ਲੱਖਾਂ ਛੱਡ ਕੇ ਆਏ ਸੀ ਨਾ, ਜਿਨ੍ਹਾਂ ਨੂੰ ਲੱਤ ਮਾਰੀ ਸੀ ਉਹ ਲੱਤ ਨੂੰ ਲੱਗੇ ਰਹਿ ਗਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਲੱਤ ਨੂੰ ਲੱਗੇ ਰਹਿ ਗਏ ਤੁਹਾਡੇ, ਤਾਂ ਹੀ ਉਹਦੀ ਹਉਮੈ ਬੋਲਦੀ ਅੰਦਰ। ਸੰਨਿਆਸੀ ਦਾ, ਤਿਆਗੀ ਦਾ ਹਉਮੈ ਨਾਲ ਕੀ ਤੁਲਕ ਦੱਸੋ? ਜਿਹਨੇ ਸਭ ਕੁਝ ਤਿਆਗ ਹੀ ਦਿੱਤਾ। ਕਹਿੰਦੇ ਸੂਰ ਕਿਸਾਨ ਮੁਖ ਰਨ ਤੇ ਡਰ ਪੈ ਸਤੀ ਕਿਸਾਨ ਚ ਭਾਂਡੇ। ਪੁਰਾਣੇ ਸਮਿਆਂ ਚ ਬ੍ਰਾਹਮਣਾਂ ਨੇ ਇੱਕ ਰਿਵਾਜ ਬਣਾਇਆ ਹੋਇਆ ਸੀ ਵੀ ਜੇ ਬੰਦਾ ਚੜ੍ਹਾਈ ਕਰ ਜਾਂਦਾ ਬੀਬੀ ਨੂੰ ਸਤੀ ਕਰ ਦਿੰਦੇ ਸੀ, ਨਾਲ ਵੀ ਨਾਲ ਹੀ ਸੰਸਕਾਰ ਕਰ ਦਿੰਦੇ ਸੀ। ਤੇ ਚਲਾਕ ਦੇਖੋ ਕਿੰਨੇ ਸੀ, ਕਿਉਂਕਿ ਉਹੀ ਗੱਲ ਫੇਰ ਆ ਗਈ ਪਾਵਰ ਦੀ, ਵੀ ਜਿਨ੍ਹਾਂ ਦੇ ਹੱਥ ਪਾਵਰ ਹੁੰਦੀ ਆ ਉਹ ਧੱਕਾ ਕਰ ਹੀ ਜਾਂਦੇ ਹੁੰਦੇ ਆ। ਵਿਧਾਨ ਬੰਦੇ ਬਣਾਉਂਦੇ ਸੀ ਤੇ ਜਿੰਨੇ ਵਿਧਾਨ ਭਾਰਤ ਦੀ ਧਰਤੀ ਤੇ ਬਣਾਏ ਬਹੁਤ ਜ਼ਿਆਦਾ ਜਿਹੜੇ ਆ ਇਸਤਰੀ ਦੇ ਅੰਗੇਸ਼ਟ ਬਣਾਏ, ਉਲਟ ਬਣਾਏ। ਤਾਂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਹਾ ਆ ਕੇ ਸੋ ਕਿਉਂ ਮੰਦਾ ਆਖੀਆ ਜਿਤ ਜੰਮਹਿ ਰਾਜਾਨ। ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਵਿਧਵਾ ਵਿਆਹ ਦੀ ਜਿਹੜੀ ਹੈ ਉਹ ਪਰੰਪਰਾ ਦੁਆਰੇ ਤੋੜੀ ਹੈ, ਔਰ ਤੋਰੀ ਹੈ। ਔਰ ਜੇ ਕੋਈ ਕਿਸੇ ਬੱਚੀ ਨੂੰ ਕਿਸੇ ਘਰ 'ਚ ਤੰਗੀ ਹੁੰਦੀ ਸੀ, ਉਸ ਤੋਂ ਬਾਅਦ ਦੁਬਾਰੇ ਉਹਦੇ ਵਿਆਹ ਦੀ ਪਿਰਤ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਕਿਹਾ ਨਹੀਂ, ਉਹ ਕਿਉਂ ਤੰਗੀ ਕੱਟੇ,

ਉਹ ਕਿਉਂ ਜ਼ੁਲਮ ਚੱਲੇ? ਇੱਕ ਵਿਧਵਾ ਔਰਤ ਜਿਹਦਾ ਪਤੀ ਚੜ੍ਹਾਈ ਕਰ ਗਿਆ, ਉਹ ਕਿਉਂ ਸਮਾਜ 'ਚ ਨੀਵੀਂ ਪਾ ਕੇ ਰਹੇ? ਉਹਨੂੰ ਵੀ ਜਿਉਣ ਦਾ ਹੱਕ ਹੈ। ਗੁਰੂ ਅਮਰਦਾਸ ਸਾਹਿਬ ਜੀ ਨੇ ਸਭ ਜੋ ਵਿਧਾਨ ਬਦਲੇ, ਉੱਥੇ ਬਾਅਦ ਦੇ ਵਿੱਚ ਜਾ ਕੇ ਹੌਲੀ ਹੌਲੀ ਇਹ ਮਹਾਰਾਜ ਜੀ ਦੀ ਦੇਣ, ਅੱਜ ਜੇ ਉੱਥੇ ਖੁਸ਼ਹਾਲੀ ਹੈ ਹਿੰਦੂ ਧਰਮ ਦੇ ਵਿੱਚ ਵੀ ਇਹ ਚੀਜ਼ ਜੇ ਅੱਜ ਫੈਲ ਕੇ ਉਹ ਬੀਬੀਆਂ ਸੌਖੀਆਂ ਹੋਈਆਂ ਨੇ। ਇਹ ਗੁਰੂ ਨਾਨਕ ਦੇ ਘਰ ਦੀ ਦੇਣ ਹੈ, ਕੋਈ ਮੰਨੇ ਚਾਹੇ ਕੋਈ ਨਾ ਮੰਨੇ। ਸੋ ਬੰਦੇ ਵਿਧਾਨ ਬਣਾਉਂਦੇ ਸੀ, ਉਹਨਾਂ ਨੇ ਫਿਰ ਵਿਧਾਨ ਬਣਾ ਲਿਆ ਵੀ ਜੇ ਬੰਦਾ ਚੜ੍ਹਾਈ ਕਰ ਜਾਏ ਬੀਬੀ ਨੂੰ ਸਤੀ ਕਰ ਦਿਓ, ਅਤੇ ਜੇ ਬੀਬੀ ਚੜ੍ਹਾਈ ਕਰ ਜੇ ਬੰਦਾ ਹੋਰ ਵਿਆਹ ਕਰਾ ਲਵੇ। ਐਸਾ ਹੁਣ ਵੀ ਪੜ੍ਹ ਸਕਦੇ ਹੋ, ਗ੍ਰੰਥ ਤਾਂ ਉੱਦਾਂ ਹੀ ਪਏ ਆ, ਉਹ ਸਾਰੇ ਸਿਮਰਤੀਆਂ ਮਨੁ ਸਿਮਰਤੀ ਵਗੈਰਾ ਉਹ ਸਭ ਕੁਛ ਹੈ ਉੱਦਾਂ ਹੀ। ਵੀ ਇਹ ਕਿੱਥੇ ਦਾ ਨਿਆਂ ਹੋਇਆ ਦੱਸੋ? ਮਹਾਰਾਜ ਜੀ ਨੇ ਫਿਰ ਇਸੇ 'ਤੇ ਕਟਾਕਸ਼ ਕੀਤਾ। ਮਹਾਰਾਜ ਜੀ ਕਹਿੰਦੇ ਜਾਂ ਤਾਂ ਫਿਰ ਬੰਦੇ ਨੂੰ ਵੀ ਨਾਲ ਚਾੜੋ ਗੱਡੀ, ਨਹੀਂ ਫਿਰ ਬੀਬੀ ਨੂੰ ਵੀ ਜਿਉਣ ਦਾ ਹੱਕ। ਫਿਰ ਕਿਉਂਕਿ ਜਦੋਂ ਵਿਧਾਨ ਬਣਾਉਣ ਵਾਲੇ 'ਤੇ ਗੱਲ ਆਉਂਦੀ ਹੈ ਉਦੋਂ ਬੰਦਾ ਫਿਰ ਪਿੱਛੇ, ਜਦੋਂ ਆਪਣੇ 'ਤੇ ਵਾਰ ਹੁੰਦਾ ਫਿਰ ਹੀ ਪਿੱਛੇ ਹਟਦਾ, ਨਹੀਂ ਤਾਂ ਵਾਰ ਕਰਦਾ ਕਰਦਾ ਬੰਦਾ ਅੱਤਿਆਚਾਰ ਕਰਦਾ ਕਰਦਾ ਅੱਗੇ ਵੱਧਦਾ ਰਹਿੰਦਾ। ਸੋ ਜਦੋਂ ਵੀ ਕਿਸੇ ਦੇ ਹੱਥ ਤਾਕਤ ਆਈ ਹੈ ਉਹ ਤਾਕਤ ਦਾ 80% ਨਜਾਇਜ਼ ਫਾਇਦਾ ਚੁੱਕਿਆ ਗਿਆ। ਰਾਜਿਆਂ ਨੇ ਚੁੱਕਿਆ, ਮਹਾਰਾਜਿਆਂ ਨੇ ਚੁੱਕਿਆ, ਵਜ਼ੀਰਾਂ ਨੇ ਚੁੱਕਿਆ, ਆਫਿਸਰਾਂ ਨੇ ਚੁੱਕਿਆ, ਸਭ ਨੇ ਜਿਹਦੇ ਜਿਹਦਾ ਬਸ ਚੱਲਿਆ। ਬਾਕੀ ਦਾ ਛੱਡੋ, ਆ ਜਿੰਨੇ ਧਾਰਮਿਕ ਸੰਸਥਾਨ ਨੇ, ਧਾਰਮਿਕ ਸੰਸਥਾਵਾਂ ਨੇ, ਇਹਨਾਂ ਦੀ ਕਹਿਣਗੇ ਜੀ ਸੇਵਾ ਹੈ, ਕਰਨਗੇ ਚੌਧਰ, ਉੱਥੇ ਵੀ ਨਹੀਂ ਟਲਦੇ। ਸੰਗਤ ਦਾ, ਗੁਰੂ ਕੇ ਰੱਬ ਦੇ ਪਿਆਰਿਆਂ ਦਾ, ਜਾਂ ਬਾਣੀ ਪੜ੍ਹਨ ਵਾਲਿਆਂ ਦਾ, ਨਾਮ ਜਪਣ ਵਾਲਿਆਂ ਦਾ ਕੋਈ ਆਦਰ ਸਨਮਾਨ ਨਹੀਂ, ਮਾਇਆਧਾਰੀਆਂ ਦੇ ਪਿੱਛੇ ਭੱਜੇ ਫਿਰਨਗੇ। ਇਹ ਜਿਹੜਾ ਵਿਧਾਨ ਹੈ ਇਹ ਸ਼ੁਰੂ ਤੋਂ ਮਨੁੱਖਤਾ ਦੇ DNA 'ਚ ਕਹਿ ਲਓ,

ਬੈਕਵਰਡ ਨੇ ਅਨਪੜ੍ਹ ਨੇ ਉਹਨਾਂ ਦੇ ਵਿੱਚ ਫੈਲੀ ਹੋਈ ਹੈ। ਤੇ ਅਮਰੀਕਾ 'ਚ ਕਿੱਥੋਂ ਆ ਗਏ, ਕਨੇਡਾ 'ਚ ਕਿੱਥੋਂ ਆ ਗਏ, ਇੱਥੇ ਛੱਡਦੇ ਨੇ, ਇੱਥੇ ਵੀ ਵਿਤਕਰਾ, ਇੱਥੇ ਵੀ ਭੇਦਭਾਵ ਸਿੱਖ ਸਿੱਖਾਂ ਦੇ ਨਾਲ। ਮੈਂ ਤਾਂ ਹੈਰਾਨ ਹੋਇਆ, ਮੈਨੂੰ ਜਦੋਂ ਇੰਟਰਨੈਸ਼ਨਲ ਲੈਵਲ 'ਤੇ ਵਿਚਰ ਕੇ ਕੁਝ ਗੱਲਾਂ ਦਾ ਪਤਾ ਚੱਲਿਆ ਜੀ, ਕਹਿੰਦੇ ਜਿਹੜੇ ਜਾਤਾਂ ਦੇ ਨਾਂ 'ਤੇ ਗੁਰਦੁਆਰੇ ਬਣੇ ਆ, ਉਸੇ ਕਮਿਊਨਿਟੀ ਦੇ ਲੋਕ ਉਸ ਗੁਰਦੁਆਰੇ ਜਾਂਦੇ ਆ। ਕਹਿੰਦੇ ਜੇ ਕੋਈ ਰਾਮਗੜੀਆਂ ਦੇ ਗੁਰਦੁਆਰੇ ਜਾਂਦਾ ਹੈ, ਜੱਜ ਕਰਦੇ ਵੀ ਰਾਮਗੜੀਆ ਹੋਏਗਾ। ਕਮਾਲ ਦੀ ਗੱਲ ਦੱਸੋ, ਅੰਮ੍ਰਿਤਧਾਰੀ ਲੱਖ ਲਾਹਨਤ ਇਹੋ ਜਿਹੀ ਵਿਚਾਰਧਾਰਾ ਦੇ ਉੱਤੇ, ਇਹੋ ਜਿਹੀ ਥਿੰਕਿੰਗ ਦੇ ਉੱਤੇ।

ਕੋਈ ਢਾਂਚਾ ਹੀ ਹੈ ਨਹੀਂ ਇਹਦੇ ਮੁਕਾਬਲੇ ਦਾ। ਇੱਥੇ ਬੈਠੇ ਵੀ ਬੰਦੇ ਕਿੱਥੇ ਡਿੱਗੇ ਪਏ ਆ, ਕੀ ਦੇਖ ਰਹੇ ਆ। ਸੋ ਮਹਾਰਾਜ ਜੀ ਕਹਿੰਦੇ ਫਿਰ ਤੜਦੇ ਨਹੀਂ, ਬਾਅਦ ਚ ਸਜ਼ਾ ਮਿਲਦੀ ਹੈ ਕਰਮਾਂ ਦੀ, ਫਿਰ ਰੋਂਦੇ ਆ, ਤੜਫਦੇ ਆ, ਕੀ ਫਾਇਦਾ। ਫਿਰ ਮਹਾਰਾਜ ਜੀ ਕਹਿੰਦੇ ਸੁਧਰ ਜਾਓ, ਚੰਗੇ ਰਹੋਗੇ, ਜੇ ਨਹੀਂ ਸੁਧਰੋਗੇ, ਕਰਮਾਂ ਦੀ ਮਾਰ ਜਦੋਂ ਵੀ ਕਿਸੇ ਨੂੰ ਪੈਂਦੀ ਹੈ, ਚੰਗੇ ਚੰਗੇ ਰੋਣ ਲੱਗ ਪੈਂਦੇ ਆ। ਫਿਰ ਚੰਗੇ ਚੰਗੇ ਅਵਤਾਰ, ਪੈਗੰਬਰ, ਰਾਜੇ, ਮਹਾਰਾਜੇ, ਨਾਨਕ ਦੁਖੀਆ, ਸਭ ਸੰਸਾਰ ਸ਼ਬਦ ਪੜ੍ਹ ਕੇ ਦੇਖਿਓ। ਮਹਾਰਾਜ ਜੀ ਨੇ ਕਿਹਾ ਵੱਡੇ ਵੱਡੇ ਰੋਏ, ਕੌਣ ਨਹੀਂ ਰੋਇਆ। ਕਰਮਾਂ ਦਾ ਵਿਧਾਨ ਪਰਮੇਸ਼ਰ ਨੇ ਫਿਰ ਐਸਾ ਬਣਾਇਆ ਜਿਹੜਾ ਬਖਸ਼ਦਾ ਕਿਸੇ ਨੂੰ ਵੀ ਨਹੀਂ ਹੈ।

ਆਪਾਂ ਕੋਈ ਨਾ ਕੋਈ ਵਿਧੀ ਬਣਾਈਏ, ਕਿਉਂਕਿ ਜਿੰਨਾ ਚਿਰ ਬਿਲਕੁਲ ਨਾ ਇੱਧਰ ਨਾ ਉੱਧਰ ਮਹਾਰਾਜ ਸਾਹਿਬ ਜੀ ਦੇ ਸ਼ਬਦ ਦੇ ਨੇੜੇ ਨਹੀਂ ਆਉਂਦੇ, ਉਨਾ ਚਿਰ ਗੱਲ ਨਹੀਂ ਬਣਦੀ, ਉਨਾ ਚਿਰ ਭਟਕੇ ਰਹਿੰਦੇ। ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰੋ, ਅਰਦਾਸ ਕਰੀਏ ਸਾਰੇ ਜਣੇ, ਤੁਹਾਨੂੰ ਸੁਣਨ ਦੀ, ਸਾਨੂੰ ਵਿਚਾਰ ਕਰਨ ਦੀ, ਆਪਣੇ ਭੈ ਚ ਮਹਾਰਾਜ ਆਪਣੇ ਅਦ ਵਿੱਚ ਰਹਿ ਕੇ ਗੱਲ ਕਰਨ ਦੀ ਮਹਾਰਾਜ ਸਾਹਿਬ ਜੀ ਸਮਰੱਥਾ ਬਖਸ਼ਣ। ਸਤਿਗੁਰੂ ਦਾ ਭੈ ਚਾਹੀਦਾ ਬਸ, ਹੋਰ ਕਿਸੇ ਦਾ ਕੋਈ ਭੈ ਮਨ ਦੇ ਵਿੱਚ ਨਾ ਹੋ, ਜਾਂ ਸਤਿਗੁਰੂ ਦੀ ਸੰਗਤ ਦਾ। ਤੀਸਰਾ ਡਰ

ਗੁਰੂ ਔਰ ਸੰਗਤ ਦੇ ਭੈ ਤੋਂ ਲਾਂਭੇ ਹੋ ਜਾਂਦਾ, ਪਰੇ ਹੋ ਜਾਂਦਾ। ਅਦਬ ਬਾਣੀ ਦਾ, ਅਦਬ ਸਤਿਗੁਰੂ ਦਾ, ਅਦਬ ਸਤਿਗੁਰੂ ਦੀ ਸੰਗਤ ਦਾ। ਹਾਂ, ਸੰਗਤ ਚ ਜਿਹੜਾ ਮਰਜ਼ੀ ਬਹਿ ਜੇ ਆ ਕੇ, ਉਹ ਸਭ ਦਾ ਅਦਬ ਹੈ, ਸਤਿਕਾਰ ਹੈ। ਆਓ ਸੁਣਦੇ ਹਾਂ ਮਹਾਰਾਜ ਜੀ ਦੇ ਬਚਨਾਂ ਨੂੰ, ਕੁਝ ਸਮਾਂ ਚਿੱਤ ਬਿਰਤੀਆਂ ਨੂੰ ਇਕਾਗਰ ਕਰੀਏ।

ਪਿਆਰੇ ਨੇ ਜਾਂ ਜੋ ਸੁਹਾਗਣਾ ਨੇ, ਪ੍ਰੇਮ ਜਿਨ੍ਹਾਂ ਦੇ ਮਨ ਦੇ ਵਿੱਚ ਆਪਣੇ ਮਾਲਕ ਦਾ, ਪਰਮਾਤਮਾ ਦਾ, ਵਾਹਿਗੁਰੂ ਦਾ ਹੈ, ਕਹਿੰਦੇ ਉਹ ਸ਼ਿੰਗਾਰ ਬਣਾਉਂਦੇ ਨੇ,

ਪਿਆਰ ਪਾਉਂਦੇ ਹੈ। ਆਖ ਸਤਨਾਮ ਸ਼੍ਰੀ ਵਾਹਿਗੁਰੂ। ਗੁਣਾਂ ਦਾ ਹਾਰ ਵਿਸਥਾਰ ਨਾਲ ਵਿਆਖਿਆ ਕਰਾਂਗੇ, ਪਹਿਲਾਂ ਅੱਖਰੀ ਅਰਥ ਕਰ ਲਈਏ।

ਦਾ ਲੇਪ ਕਰਨਾ ਸਰੀਰ ਤੇ, ਫਿਰ ਉਹਨੂੰ ਮਾਲ ਮਾਲ ਕੇ ਧੋਣਾ, ਉਹਦੀ ਖੁਸ਼ਬੂ ਜਿਹੜੀ ਹੈ ਚੰਦਨ ਦੀ, ਉਹ ਫਿਰ ਸਰੀਰ ਦੇ ਵਿੱਚ ਰਹਿਣੀ ਕਈ ਕਈ ਘੰਟੇ, ਠੰਡਕ ਰਹਿਣੀ। ਵਾਈਟ ਚੰਦਨ ਜਿਹੜਾ ਹੁੰਦਾ, ਚਿੱਟਾ ਚੰਦਨ, ਲਾਲ ਚੰਦਨ ਗਰਮ ਹੁੰਦਾ ਤਾਸੀਰ ਕਰਕੇ, ਤੇ ਚਿੱਟਾ ਚੰਦਨ ਠੰਡਾ ਹੁੰਦਾ ਤਸੀਰ ਕਰਕੇ। ਫਿਰ ਚੰਦਨ ਦਾ ਤੇਲ ਲਾਉਣਾ ਸਰੀਰ ਦੇ ਉੱਤੇ। ਹੁਣ ਇੰਨਾ ਕੁਛ ਸਰੀਰ ਲਈ ਕਰਦੇ ਸੀ, ਹਾਰ ਸ਼ਿੰਗਾਰ ਅੱਜ ਵੀ ਬਹੁਤ ਨੇ ਦੁਨੀਆਂ ਦੇ ਉੱਤੇ ਕਰਦੇ ਹੈ, ਜਿਨ੍ਹਾਂ ਦੇ ਸੁਭਾਅ 'ਚ ਹੈ, ਜਿਨ੍ਹਾਂ ਦੀ ਇੱਛਾ ਹੈ, ਅਤੇ ਕਰ ਲੈਣ, ਕਮ ਸੇ ਕਮ ਕੋਈ ਗੁਨਾਹ ਤਾਂ ਨਹੀਂ ਕਰਦੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜੇ ਕਿਸੇ ਨੇ, ਭਰਾ ਨੇ, ਕਿਸੇ ਭੈਣ ਨੇ, ਕੋਈ ਮੰਨ ਲਓ ਕੋਈ ਆਪਣੀ ਕੇਅਰ ਲਈ ਕੋਈ ਹਾਰ ਸ਼ਿੰਗਾਰ ਕੀਤਾ ਵੀ ਹੈ, ਅਤੇ ਕਈ ਵਾਰ ਅਸੀਂ ਬਹੁਤ ਔੜ ਲੈ ਜਾਂਦੇ ਹਾਂ ਇਹਨਾਂ ਚੀਜ਼ਾਂ ਨੂੰ, ਸੌੜੀ ਮਾਨਸਿਕਤਾ ਹੋਣ ਕਰਕੇ। ਮਹਾਰਾਜ ਜੀ ਨੇ ਸਾਨੂੰ ਗੁਨਾਹਾਂ ਤੋਂ ਵਰਜਿਆ ਹੈ। ਹਾਂ, ਜਿਹੜਾ ਇਹ ਸ਼ਿੰਗਾਰ ਮਹਾਰਾਜ ਜੀ ਨੇ ਦੱਸਿਆ ਸਾਨੂੰ, ਮਹਾਰਾਜ ਜੀ ਕਹਿੰਦੇ ਇਹ ਸਭ ਤੋਂ ਪਵਿੱਤਰ ਹੈ, ਪਾਕ ਹੈ, ਇਹਨੂੰ ਕਰਕੇ ਦੂਸਰਾ ਸ਼ਿੰਗਾਰ ਕਰਨ ਦੀ ਲੋੜ ਨਹੀਂ ਰਹਿੰਦੀ। ਪਰ ਇਹਦੇ ਆਸਰੇ ਕਿਸੇ ਨੂੰ ਨਿੰਦੀ ਜਾਣਾ, ਇਹ ਗੱਲ ਜਿਹੜੀ ਹੈ ਉਹ ਸਾਡੇ ਧਰਮ 'ਚ ਜਾਂ ਸਾਡੀ ਮਰਿਆਦਾ 'ਚ ਨਹੀਂ ਹੈ। ਕਿਸੇ ਨੂੰ ਮਾਨਸਿਕ ਟੋਰਚਰ ਕਰਨਾ, ਪਰੇਸ਼ਾਨ ਕਰਨਾ, ਠੀਕ ਹੈ ਜੀ? ਅਤੇ ਮਹਾਰਾਜ ਜੀ ਕਹਿੰਦੇ ਅਸੀਂ ਜਿਹੜਾ ਪ੍ਰੇਮ ਕਰਦੇ ਹਾਂ ਨਾ, ਮਹਾਰਾਜ ਜੀ ਨੇ ਇੱਥੇ ਇਹ ਨਹੀਂ ਕਿਹਾ ਰੱਬ ਨੂੰ ਪ੍ਰੇਮ, ਗੁਰੂ ਨੂੰ ਪ੍ਰੇਮ, ਪਰਮਾਤਮਾ ਨੂੰ ਪ੍ਰੇਮ, ਸਾਧੂ ਨੂੰ, ਸੰਤ ਨੂੰ ਪ੍ਰੇਮ, ਨਹੀਂ। ਮਹਾਰਾਜ ਜੀ ਕਹਿੰਦੇ ਓਨਲੀ ਪ੍ਰੇਮ,

ਵਜੂਦ ਨੂੰ, ਹਰ ਇੱਕ ਚੀਜ਼ ਨੂੰ ਲੋਸ ਕਰਨਾ ਪਏਗਾ, ਖਤਮ ਕਰਨਾ ਪਏਗਾ। ਕਿਣਕਾ ਵੀ ਬਚਿਆ ਤਾਂ ਵੀ ਨਹੀਂ ਕਰ ਸਕਦੇ ਅਸੀਂ। ਤਾਂ ਜੇ 100% ਹੋਣਾ ਚਾਹੀਦਾ ਸੀ ਤਾਂ 250% ਤਾਂ ਭਰੇ ਹੋਏ ਹਉਮੈ ਨਾਲ, ਹੰਕਾਰ ਨਾਲ। ਤੇ ਸਾਨੂੰ ਇਸ ਅਵਸਥਾ ਚ ਆਉਣ ਲਈ ਮਿਹਨਤ ਚ ਆਉਣਾ ਪੈਣਾ ਜਮੇ ਥੱਲੇ, ਫਿਰ ਜਾ ਕੇ ਜੇ ਪ੍ਰੇਮ ਮਹਾਰਾਜ ਜੀ ਨੂੰ ਕਰਦੇ ਹੋਵਾਂਗੇ ਫਿਰ ਮਹਾਰਾਜ ਦੇ ਪਿਆਰਿਆਂ ਨੂੰ ਵੀ ਕਰ ਸਕਦੇ ਹਾਂ। ਮਹਾਰਾਜ ਜੀ ਨੇ ਤਾਂ ਕਿਹਾ ਸਭ ਨੂੰ ਕਰਨਾ। ਹੁਣ ਜੇ ਕੋਈ ਸਾਹਮਣੇ ਚਪੇੜ ਮਾਰੇ ਆ ਕੇ ਉਹਨੂੰ ਕਿਵੇਂ ਕਰੋਗੇ ਦੱਸੋ। ਬਾਬਾ ਫਰੀਦ ਜੀ ਕਹਿੰਦੇ ਫਰੀਦਾ ਆਪ ਨ ਜੋ ਤੈ ਮਾਰਨ ਮੁੱਕੀਆਂ ਤਿਨਾਂ ਨਾ ਮਾਰੇ ਘੁੰਮ, ਆਪ ਨੜੈ ਕਰ ਜਾਈਐ ਪੈਰ ਤਿਨਾਂ ਦੇ ਚੁੰਮ। ਕਹਿੰਦੇ ਜੇ ਘਸੁੰਨ ਵੀ ਮਾਰੇ ਨਾ ਕੋਈ ਥਾਂ ਵੀ ਪੈਰ ਚੁੰਮਣੇ ਉਹਦੇ। ਐਸਾ ਪ੍ਰੇਮ ਕੌਣ ਕਰ ਸਕਦਾ, ਕੌਣ ਕਰ ਸਕਦਾ। ਚੌਧਰਾਂ ਪਿੱਛੇ ਪੱਗਾਂ ਲਵਾ ਲੈਂਦੇ ਆ, ਜੁੱਤੀਆਂ ਸਮੇਤ ਪੁਲਿਸ ਵਾਲੇ ਗੁਰਦੁਆਰਿਆਂ ਚ ਵਾੜ ਦਿੰਦੇ ਹਾਂ ਅਸੀਂ। ਪ੍ਰੇਮ ਦੀ ਗੱਲ ਕਿੱਥੋਂ ਆਏਗੀ, ਦਾੜੇ ਰੱਖੇ, ਅਮਰ ਛਕੇ, ਸਭ ਕੁਛ ਹੈ। ਤੇ ਇਹ ਪ੍ਰੇਮ, ਜਿਸ ਪ੍ਰੇਮ ਦੀ ਮਹਾਰਾਜ ਜੀ ਗੱਲ ਕਰ ਰਹੇ ਹੈ ਇੱਥੇ, ਇਸ ਪ੍ਰੇਮ ਤੱਕ ਤੋੜ ਨਿਭਾਉਣਾ ਬੜਾ ਔਖਾ ਹੈ। ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਨਿਭਾਇਆ ਹੈ। ਜਦੋਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਸੇਵਾ ਚ ਆਏ, ਰਿਸ਼ਤੇ ਚ ਕੁੜਮ ਲੱਗਦੇ ਸੀ। ਗੁਰੂ ਅੰਗਦ ਦੇਵ ਸਾਹਿਬ ਜੀ ਦੀ ਬੇਟੀ ਇਹਨਾਂ ਦੇ ਭਰਾ ਦੇ ਬੇਟੇ ਨੂੰ ਵਿਆਹੀ ਸੀ, ਨੌ ਰਿਸ਼ਤੇ ਚ ਲੱਗਦੀ ਸੀ। ਲੋਕਾਂ ਨੇ ਬੋਲ ਮਾਰਨੇ, ਕੁੜਮਾਂ ਦੇ ਘਰੇ ਬੈਠਾ ਰੋਟੀ ਖਾਂਦਾ, ਨੌਕਰ ਬਣਿਆ ਕੁੜਮਾਂ ਦੇ ਘਰ ਚ, ਇੱਦਾਂ ਫਲਾਣਾ 3600 ਬੋਲ ਬੋਲਣੇ। ਪਰ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਉਫ ਵੀ ਨਾ ਕਰਨੀ, ਜਵਾਬ ਵੀ ਨਾ ਦੇਣਾ। ਜੋ ਬੋਲ ਤੀਰਾਂ ਵਾਂਗੂ ਦਿਲ ਚ ਲੱਗਦੇ ਸੀ ਉਹਨਾਂ ਨੂੰ ਜਰ ਲੈਣਾ ਹੌਲੀ ਹੌਲੀ, ਕਿਉਂਕਿ ਜਰਦਿਆਂ ਜਰਦਿਆਂ ਹੀ ਅਵਸਥਾ ਬਣਦੀ ਹੈ। ਜੇ ਬੰਦਾ ਕਹੇ ਨਾ ਮੈਂ ਤਾਂ ਜੀ ਸੱਚ ਬੋਲ ਦਿੰਦਾ ਮੂੰਹ ਤੇ ਬਸ, ਤੇ ਜੇ ਕੋਈ ਉਹਦੇ ਮੂੰਹ ਤੇ ਸੱਚ ਬੋਲਦੀ ਉਹਦੇ ਬਾਰੇ ਕੋਈ, ਫਿਰ ਜਰ ਨਹੀਂ ਹੁੰਦਾ। ਦੂਸਰੇ ਨੂੰ ਕਹਿਣਾ ਬਹੁਤ ਸੌਖਾ ਹੁੰਦਾ, ਪਰ ਦੂਸਰੇ ਤੇ ਆਪਣੀ ਜਵਾਨ ਤਲਵਾਰ ਵਾਂਗੂ ਚਲਾ ਦੇਣੀ ਸੌਖੀ ਹੁੰਦੀ ਹੈ। ਤੇ ਜਦੋਂ ਉਹੀ ਤਲਵਾਰ ਮੁੜ ਕੇ ਆਪਣੇ ਵੱਜਦੀ ਹੈ ਫਿਰ ਬੰਦਾ ਕਈ ਕਈ ਦਿਨ ਰਾਤ ਨੂੰ ਜੇ ਅੱਖ ਖੁੱਲ ਜੇ ਨਾ ਤਾਂ ਵੀ ਉਹ ਬੋਲ ਬੋਲਿਆ ਅੰਦਰ ਬੰਦਿਆਂ ਦੇ ਰੜਕਦਾ ਰਹਿੰਦਾ। ਸੋ ਮਹਾਰਾਜ ਜੀ ਕਹਿੰਦੇ ਆ ਭਾਈ ਜਰਨਾ ਜਿਹੜਾ ਨਾ ਇਹ ਬਹੁਤ ਕਠਿਨ ਹੈ, ਇਹਨੂੰ ਮਹਾਰਾਜ ਜੀ ਨੇ ਜਰਿਆ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਬੜਿਆ ਸਿੱਖਾਂ ਨੇ ਜਰਿਆ ਹੈ। ਤੇ ਜਿਨ੍ਹਾਂ ਨੇ ਜਰਿਆ ਉਹਨਾਂ ਨੇ ਹੀ ਪ੍ਰੇਮ ਦਾ ਚੰਦਨ ਲਾਇਆ ਆਪਣੇ ਅੰਦਰ, ਆਪਣੇ ਸਰੀਰ ਤੇ, ਆਪਣੇ ਹਿਰਦੇ ਚ। ਉਹਨਾਂ ਨੇ ਹੀ ਵਾਹਿਗੁਰੂ ਦੇ ਗੁਣਾਂ ਦਾ ਹਾਰ ਆਪਣੇ ਗਲ ਚ ਪਾਇਆ। ਵਾਹਿਗੁਰੂ ਦੇ ਗੁਣ ਕੀ ਨੇ, ਇਹੀ ਨੇ ਸਭ ਨੂੰ ਪ੍ਰੇਮ ਕਰਨਾ, ਸਭ ਦਾ ਅਦਬ ਕਰਨਾ, ਸਭ ਦਾ ਸਤਿਕਾਰ ਕਰਨਾ, ਸਭ ਪ੍ਰਤੀ ਮਨ ਦੀ ਬਿਰਤੀ ਸ਼ੁੱਧ ਰੱਖਣੀ, ਮੈਲ ਨਾ ਰੱਖਣੀ ਮਨ ਦੇ ਵਿੱਚ ਕਿਸੇ ਪ੍ਰਤੀ ਵੀ। ਹਰ ਇੱਕ ਰਿਸ਼ਤੇ ਨੂੰ ਬੜੀ ਸ਼ਿੱਦਤ ਔਰ ਪ੍ਰੇਮ ਦੇ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨੀ। ਹਰ ਇੱਕ ਚੀਜ਼ ਨੂੰ, ਕੋਈ ਨਜ਼ਦੀਕ ਆਵੇ, ਕੋਈ ਦੁੱਖ ਸੁਣਾਵੇ, ਉਹਦਾ ਦੁੱਖ ਸੁਣ ਕੇ ਜਲੀਲ ਕਰਨ ਦੀ ਬਿਰਤੀ ਮਨ 'ਚ ਨਾ ਹੋਣੀ, ਇੱਧਰ ਉੱਧਰ ਗੱਲਾਂ ਕਰਨ ਦੀ ਬਿਰਤੀ ਨਾ ਹੋਣੀ, ਸਗੋਂ ਉਹਦੀ ਚਿੰਤਾ ਹੋ ਜਾਣੀ ਮੈਂ ਕੀ ਹੈਲਪ ਕਰ ਸਕਦਾ, ਇਹਦੀ ਕਿਵੇਂ ਇਹਦੇ ਕੰਮ ਆ ਸਕਦਾ ਆ। ਇਹੋ ਜਿਹੀ ਬਿਰਤੀ ਪ੍ਰੇਮ ਵਾਲੀ
हर प्रति मन दे विच बन जानी। महाराज जी कहिंदे इह इहो ही चंदन है।

ਤਖਤ ਫਾਰਸੀ ਭਾਸ਼ਾ ਚ ਭਾਈ ਸਾਹਿਬ ਨੇ ਕਲਾਮ ਲਿਖਿਆ ਕਿ ਕਾਬ ਬੋਲ ਲਿਖਿਆ, ਕਹਿੰਦੇ ਹੈ ਦਿਲਾ ਜੇ ਤੂੰ ਸਿਆਣਾ ਹੋ ਜਾਏ ਨਾ, ਦਾਨਾ ਬਣ ਜਾਏ ਤਾਂ ਹਰ ਦਿਲ ਚ ਵਾਹਿਗੁਰੂ ਵਸਦੇ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਹਰ ਦਿਲ ਚ ਤੈਨੂੰ ਦੀ ਜੋਤ ਨਜ਼ਰ ਆ ਜਾਏ। ਕਹਿੰਦੇ ਨੇਤਰੋ ਜੇ ਤੁਸੀਂ ਸਿਆਣੇ ਬਣ ਜਾਓ ਨਾ, ਚਸ਼ਮ ਨੇਤਰਾਂ ਨੂੰ ਕਹਿੰਦੇ ਆ, ਬੀਨਾ ਸਿਆਣਪ ਨੂੰ ਕਹਿੰਦੇ ਆ, ਚਸ਼ਮ ਗਰ ਬੀਨਾ ਬਵਦ ਦਰ, ਹਰ ਤਰਫ ਦੀਦਾਰ ਅਸਤ। ਕਹਿੰਦੇ ਨੇਤਰੋ ਜੇ ਤੁਸੀਂ ਸਿਆਣੇ ਬਣ ਜਾਓ ਨਾ, ਸਾਰੇ ਪਾਸੇ ਦਰਸ਼ਨ ਹੀ ਦਰਸ਼ਨ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਨੇਤਰਾਂ ਦੀ ਦ੍ਰਿਸ਼ਟੀ ਜਿਹੜੀ ਹੈ ਤੁਹਾਡੀ ਅੰਮ੍ਰਿਤ ਵਰਗੀ ਹੋਣੀ ਚਾਹੀਦੀ ਹੈ, ਸਾਹਮਣੇ ਮਾਲਕ ਹਰ

ਚਰਨ ਦੀ ਹੋਣੀ ਹੋਈ ਹੋਣੀ ਚਾਹੀਦੀ ਹੈ। ਹਰ ਦਿਲ 'ਚ ਉਹਦੀ ਜੋਤ ਦਾ ਪ੍ਰਕਾਸ਼ ਨਜ਼ਰ ਆ ਜਾਂਦਾ। ਜਦੋਂ ਦਿਲ ਦੀ ਬਿਰਤੀ ਸਹੀ ਨਹੀਂ, ਨੇਤਰਾਂ ਦਾ ਸੁਭਾਅ ਸਹੀ ਨਹੀਂ, ਨੇਤਰਾਂ ਦੀ ਬਿਰਤੀ ਸਹੀ ਨਹੀਂ, ਤਾਂ ਫਿਰ ਨਾ ਦਰਸ਼ਨ ਹੋਣ, ਨਾ ਕਿਸੇ ਦੇ ਦਿਲ 'ਚ ਉਹਦਾ ਅਨੁਭਵ ਹੋਵੇ। ਮਹਾਰਾਜ ਜੀ ਕਹਿੰਦੇ ਭਾਈ ਇਹ ਸਾਰੀਆਂ ਚੀਜ਼ਾਂ ਤਾਂ ਹੋਣਗੀਆਂ ਜੇ ਤੁਸੀਂ ਮਹਾਰਾਜ ਦੇ ਪ੍ਰੇਮ ਦਾ ਚੰਦਨ ਲਾਉਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਣੇ ਮਨ ਨੂੰ ਕੋਸ਼ਿਸ਼ ਕਰੋ ਵੀ ਇਹ ਪ੍ਰੇਮ ਕਰੇ। ਮਹਾਰਾਜ ਜੀ ਨੇ ਵੀ ਦਸਵੇਂ ਪਾਤਸ਼ਾਹ ਨੇ ਬਚਨ ਕੀਤਾ ਆਪਣੀ ਬਾਣੀ। ਮਹਾਰਾਜ ਜੀ ਕਹਿੰਦੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ ਹੈ ਨਾ, ਉਹਨਾਂ ਨੇ ਵਾਹਿਗੁਰੂ ਨੂੰ ਪਾ ਲਿਆ ਹੈ। ਇੱਥੇ ਵੀ ਮਹਾਰਾਜ ਨੇ ਰੱਬ ਦਾ ਜ਼ਿਕਰ ਨਹੀਂ ਕੀਤਾ। ਮਹਾਰਾਜ ਨੇ ਇਹ ਕਿਹਾ ਵੀ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਰੱਬ ਨੂੰ ਪਾਇਆ, ਇਹ ਨਹੀਂ ਕਿਹਾ ਜਿਨ੍ਹਾਂ ਨੇ ਰੱਬ ਨੂੰ ਪ੍ਰੇਮ ਕੀਤਾ, ਇਹ ਨਹੀਂ ਕਿਹਾ। ਕਿਉਂਕਿ ਮਹਾਰਾਜ ਨੂੰ ਤਾਂ ਹਰ ਇੱਕ ਪਿਆਰ ਕਰ ਲੈਂਦਾ। ਮਹਾਰਾਜ ਦੇ ਬੱਚਿਆਂ ਨੂੰ ਕਰਕੇ ਦਿਖਾਓ, ਮਹਾਰਾਜ ਦੀ ਸਾਜੀ ਕਾਇਨਾਤ ਨੂੰ ਕਰਕੇ ਦਿਖਾਓ, ਮਹਾਰਾਜ ਦੀ ਸਾਜੀ ਇੱਕ ਵਸਤੂ ਨੂੰ ਕਰਕੇ ਦਿਖਾਓ। ਕਿਉਂਕਿ ਜਿਹਦੇ ਨਾਲ ਪ੍ਰੇਮ ਹੁੰਦਾ ਉਹਦੀ ਇੱਕ ਇੱਕ ਚੀਜ਼ ਨਾਲ ਪ੍ਰੇਮ ਹੁੰਦਾ, ਉਹਦੀਆਂ ਨਿਸ਼ਾਨੀਆਂ ਨਾਲ, ਉਹਦੇ ਕੱਪੜਿਆਂ ਨਾਲ, ਉਹਦੇ ਹਰ ਇੱਕ ਚੀਜ਼ ਨਾਲ। ਅਤੇ ਜਿਹਦੇ ਨਾਲ ਪ੍ਰੇਮ ਨਹੀਂ ਹੁੰਦਾ ਉਹਦੀਆਂ ਨਿਸ਼ਾਨੀਆਂ ਨਾਲ ਵੀ ਨਹੀਂ ਹੁੰਦਾ। ਅਸੀਂ ਕਹਿੰਦੇ ਹਾਂ ਮਹਾਰਾਜ ਨਾਲ ਹੈ ਸਾਡਾ, ਅਤੇ ਮਹਾਰਾਜ ਦੇ ਬੱਚਿਆਂ ਨਾਲ ਹੈ ਨਹੀਂ, ਕਿਸੇ ਨਾਲ ਵੀ ਸੰਗਤ ਨਾਲ ਹੈ ਨਹੀਂ, ਜਿਹੜੇ ਉਹਨੇ ਸਾਜੇ ਆ ਲੁਕਾਈ ਸਾਰੀ ਉਹਦੇ ਨਾਲ ਹੈ ਨਹੀਂ। ਮਹਾਰਾਜ ਜੀ ਕਹਿੰਦੇ ਫਿਰ ਤੁਸੀਂ ਧੋਖੇ 'ਚੋਂ, ਤੁਹਾਡਾ ਰੱਬ ਨਾਲ ਵੀ ਪਿਆਰ ਹੈ ਨਹੀਂ, ਹੋਰ ਕੁਛ ਹੀ ਹੈ, ਸਵਾਰਥ ਹੋਏ ਤੁਹਾਡਾ ਕੁਛ ਵੀ ਹੋਵੇ, ਪਰ ਇਹ ਪ੍ਰੇਮ ਨਹੀਂ ਹੈ। ਜੇ ਪ੍ਰੇਮ ਹੁੰਦਾ ਤਾਂ ਰੱਬ ਦੀ ਹਰ ਦਾਤ ਨਾਲ ਹੁੰਦਾ, ਹਰ ਸੁਗਾਤ ਨਾਲ ਹੁੰਦਾ, ਹਰ ਬਖਸ਼ਿਸ਼ ਨਾਲ ਹੁੰਦਾ। ਭਗਤ ਰਤੇ ਸੇ ਉਤਮਾ ਜਤ ਪਤ ਸਭ ਦੇ ਹੋਏ। ਮਹਾਰਾਜ ਜੀ ਕਹਿੰਦੇ ਜਿਹੜੇ ਭਾਈ ਵਾਹਿਗੁਰੂ ਦੀ ਭਗਤੀ ਦੇ ਵਿੱਚ ਰਤੇ ਹੁੰਦੇ ਆ ਉਹ ਉੱਤਮ ਹੋ ਜਾਂਦੇ ਆ। ਦੂਸਰੇ ਨੰਬਰ 'ਤੇ ਭਗਤੀ ਦੀ ਗੱਲ ਕੀਤੀ ਹੈ ਮਹਾਰਾਜ ਜੀ ਨੇ, ਨਾਮ ਦੀ ਗੱਲ ਕੀਤੀ। ਕਹਿੰਦੇ ਉਹਨਾਂ ਦੀ ਉਹਨਾਂ ਦਾ ਜਾਣਾ ਜਿੱਥੇ ਵੀ ਜਾਣ, ਜਿਸ ਦੁਨੀ 'ਚ ਜਾਣ, ਉਹਨਾਂ ਦੀ ਪੱਤ ਸ਼ਬਦ ਦੇ ਨਾਲ ਹੀ ਹੁੰਦੀ ਹੈ।

ਤੋਂ ਬਿਨਾਂ ਸਭ ਮਨੁੱਖਾ ਜਨਮ ਤੋਂ ਨੀਚੇ ਨੂੰ ਜਾਂਦੇ, ਨੀਚ ਜਾਤ ਹੈ, ਨਿਚ ਜਾਤੀ ਹੈ, ਨੀਚੇ ਨੂੰ ਜਾ ਰਹੇ ਹੈ ਸਭ। ਕਿੱਧਰ ਨੂੰ? ਕਹਿੰਦੇ ਬਿਸ਼ਟਾ ਕਾ ਕੀੜਾ ਹੋਏ। ਬਿਸ਼ਟਾ ਕਹਿੰਦੇ ਗੰਦਗੀ ਨੂੰ, ਗੰਦਗੀ ਦਾ ਕੀੜਾ ਬਣਦਾ ਬੰਦਾ ਮਨੁੱਖ ਤੋਂ, ਨਾਮ ਨਾ ਜਪਣ ਕਰਕੇ ਜੰਮਣ ਮਰਨ ਦੇ ਚੱਕਰ ਦੇ ਵਿੱਚ ਪੈਂਦਾ ਹੈ। ਮਹਾਰਾਜ ਜੀ ਕਹਿੰਦੇ ਆਪਣੇ ਆਪ ਨੂੰ ਜੇ ਕੋਈ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਉੱਚੀ ਜਾਤੀ ਵਾਲਾ ਕੌਣ ਹੁੰਦਾ? ਮਹਾਰਾਜ ਜੀ ਕਹਿੰਦੇ ਭਾਈ ਆਪਣੇ ਆਪ ਨੂੰ ਦੇਖ, ਤੂੰ ਨੀਵੇਂ ਪਾਸੇ ਨੂੰ, ਨੀਚਤਾ ਵੱਲ ਨੂੰ ਜਾ ਰਿਹਾ। ਮਨੁੱਖਾ ਜਨਮ ਤੋਂ ਤੇਰਾ ਜਨਮ ਬਿਸ਼ਟਾ ਦੇ ਕੀੜੇ ਹੋਣ ਵੱਲ ਨੂੰ ਜਾ ਰਿਹਾ ਹੈ, ਖਤਮ ਹੋਣ ਨੂੰ ਜਾ ਰਿਹਾ ਤੇਰਾ ਵਜੂਦ ਮਨੁੱਖ ਵਾਲਾ, ਉੱਤਮਤਾ ਵਾਲਾ। ਖਿਆਲ ਕਰ, ਵਾਹਿਗੁਰੂ ਦੀ ਬੰਦਗੀ ਕਰ।

ਫਿਰਦੀ ਫਿਰਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੱਧਰ ਨੂੰ ਵੀ ਦੇਖ ਲਓ ਨਜ਼ਰ ਮਾਰ ਕੇ, ਸਭ ਪਾਸੇ ਮੈਂ ਮੈਂ ਮੈਂ, ਇੱਦਾਂ ਹੀ ਰੌਲਾ ਪਿਆ ਪਿਆ ਹਉਮੈ ਦਾ ਸਾਰੇ ਪਾਸੇ। ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ, ਸ਼ਬਦ ਤੋਂ ਬਿਨਾਂ, ਬਾਣੀ ਤੋਂ ਬਿਨਾਂ ਇਹ ਅੰਦਰੋਂ ਖਤਮ ਨਹੀਂ ਹੁੰਦੀ। ਇਹ ਜਿਹੜੀ ਹਉਮੈ ਬੋਲਦੀ ਰਹਿੰਦੀ ਹੈ ਨਾ ਅੰਦਰ, ਇਹਨੂੰ ਅਗਰ ਬੰਦ ਕਰਾਉਣਾ ਤਾਂ ਮੂਲ ਮੰਤਰ ਕਰਿਆ ਕਰੋ ਭਾਈ। ਲਗਾਤਾਰ ਆਉਂਦੇ ਜਾਂਦੇ ਤੁਰਦੇ ਫਿਰਦੇ 5-4 ਘੰਟੇ ਮੂਲ ਮੰਤਰ ਕਰੋ। ਸਾਲ ਬਾਅਦ ਲਗਾ ਸੁਣਨਾ ਵੀ ਹੈ ਕਰਦੇ ਸਮੇਂ ਮੂਲ ਮੰਤਰ। ਸਾਲ ਬਾਅਦ ਦੇਖਿਓ ਤੁਸੀਂ ਆਪਣੇ ਆਪ ਕਹੋਗੇ ਮਨ ਪਿਛਲੇ ਸਾਲ ਵਾਲਾ ਅੱਜ ਨਹੀਂ ਹੈ। ਸ਼ਬਦ ਆਪਣੀ ਵਿਚਾਰ ਸ਼ਬਦ ਦੀ ਪ੍ਰਾਰੰਭ ਹੋਈ ਸੀ ਵੀ ਜਿਹੜਾ ਪਿਛਲੀ ਪ੍ਰਾਲਬਧ ਕਰਕੇ ਸਰੀਰ 'ਚ ਸੁਭਾਅ ਮਿਲਿਆ ਨਾ, ਇਹ ਸੁਭਾਅ ਬੰਦੇ ਦਾ ਕਿਸੇ 'ਚ ਬਦਲਣ ਦੀ ਸਮਰੱਥਾ ਨਹੀਂ।

ਡਿੱਗੇ ਪਏ ਹੈ। ਮਹਾਰਾਜ ਜੀ ਕਹਿੰਦੇ ਉਹ ਮਹਾਰਾਜ ਦੀ ਬਾਣੀ ਹੌਲੀ ਹੌਲੀ ਘੱਟ ਦਿੰਦੀ ਹੈ। ਜਦੋਂ ਅਸੀਂ ਬਾਣੀ ਨਾਲ ਜੁੜਦੇ ਹਾਂ, ਸਭ ਤੋਂ ਪਹਿਲੇ ਮਹਾਰਾਜ ਹੋਮੈ ਨੂੰ ਕੱਟਦੇ ਆ, ਜਿਹੜੀ ਜਾੜ ਹੈ ਕਰਮਾਂ ਦੀ, ਫਿਰ ਹੌਲੀ ਹੌਲੀ ਕਰਮਾਂ ਦਾ ਨਿਬੇੜਾ ਵੀ ਕਰ ਦਿੰਦੇ।

ਗੁਰਦਾਸ ਸਾਹਿਬ ਜੀ ਕਹਿੰਦੇ ਭਾਈ ਜਿਹੜੇ ਨਾਮ ਦੇ ਰੰਗ ਚ ਰੰਗੇ ਗਏ ਉਹਨਾਂ ਦੀ ਹਉਮੈ ਚਲੀ ਗਈ, ਉਹਨਾਂ ਦਾ ਸੁਭਾਅ ਚਲਿਆ ਗਿਆ ਪੁਰਾਣਾ। ਸੱਚਾ ਰਹੇ ਸਮਾਏ, ਉਹ ਸੱਚੇ ਵਾਹਿਗੁਰੂ ਚ ਸਮਾ ਗਏ, ਉਹ ਰੱਬ ਵਰਗੇ ਹੋ ਗਏ, ਫਿਰ ਮੁੜ ਕੇ ਇਨਸਾਨਾਂ ਵਰਗੇ ਨਹੀਂ ਰਹੇ, ਪਹਿਲਾਂ ਵਰਗੇ ਨਹੀਂ ਰਹੇ।

ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤ ਵਿਚਾਰਾਂ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਗੁਰਜੰਡ ਸਿੰਘ ਜੀ ਪਟਿਆਲੇ ਵਾਲੇ ਭਾਈ ਸਾਹਿਬ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਭੁਪਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਯੋਜਨਾ ਦੇ ਪ੍ਰਕਾਸ਼ ਦਿਹਾੜੇ ਵੀਰਵਾਰ ਨੂੰ ਆ ਰਹੇ ਹਨ, ਸੋ ਇਸੇ ਸੰਬੰਧ ਵਿੱਚ ਜੋ ਸ਼ੁੱਕਰਵਾਰ ਨੂੰ ਸ੍ਰੀ ਖੰਡ ਪਾਤਸ਼ਾਹ ਸਾਹਿਬ ਬ੍ਰਹਮ ਹੋਣੇ ਹਨ, ਐਤਵਾਰ ਨੂੰ ਸੰਪੂਰਨਤਾਵਾਂ ਹੋਣੀਆਂ ਹਨ, ਸੋ ਆਪ ਸੰਗਤਾਂ ਨੇ ਸਾਹਿਬਾਂ ਦੇ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੋਇਆਂ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਅਤੇ ਨਾਲ ਹੀ ਜੋ ਅਖੰਡ ਕੀਰਤਨੀ ਜਥੇ ਵੱਲੋਂ ਸਾਲਾਨਾ ਸਮਾਗਮ ਆ ਰਹੇ ਹਨ, ਵੀਰਵਾਰ ਸ਼ਾਮ ਦੇ ਜੋ ਕੀਰਤਨ ਹੋਣਗੇ ਉਹ ਗੁਰੂ ਘਰ ਟੇਸੀ ਵਿਖੇ ਹੋਣਗੇ। 24 ਤਰੀਕ ਸਵੇਰ ਨੂੰ ਆਸਾ ਦੀ ਵਾਰ ਦੇ ਕੀਰਤਨ ਵੀ ਗੁਰੂ ਘਰ ਫਰੀ ਮੋੜ ਵਿਖੇ ਅਤੇ ਸ਼ਾਮ ਦੇ ਕੀਰਤਨ 6:30 ਵਜੇ ਤੋਂ ਲੈ ਕੇ 9 ਵਜੇ ਤੀਕਰ। ਸ਼ਨੀਵਾਰ ਨੂੰ ਜੋ ਆਸਾ ਦੀ ਵਾਰ ਦੇ ਕੀਰਤਨ ਗੁਰੂ ਘਰ ਟੇਸੀ ਵਿਖੇ ਹੋਣਗੇ ਜਥੇ ਦੇ, ਅਤੇ ਸ਼ਾਮ ਨੂੰ ਰੈਣ ਸਬਾਈ ਹੋਣਗੇ। ਸੋ ਸਭ ਸੰਗਤਾਂ ਨੇ ਇਹਨਾਂ ਸਮਾਗਮਾਂ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਬੋਲਾਂ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰਵ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਣੇ ਦਿਆਵੇਂ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰ ਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਰਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਪੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦੁਕੇ ਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣ ਨੀਵਾ, ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ।

ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਮ ਨੇ, ਤਾਣਿਆਂ ਦੇ ਤਾਮ ਨੇ, ਓਟਿਆਂ ਦੀ ਓਟ ਨੇ, ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ, ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ, ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ, ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤੇ ਫੁੱਲ ਪੇ ਢਾਵਾਂ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ ਅਰਜੋਤ ਕੌਰ ਅਤੇ ਅਮਰਜੀਤ ਸਿੰਘ, ਉਹਨਾਂ ਦੀ ਦੇਹ ਰੋਗਤਾ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ। ਕਿਰਪਾ ਕਰਨੀ ਜੀ ਤੰਦਰੁਸਤੀਆਂ, ਚੜ੍ਹਦੀਆਂ ਕਲਾ ਬਖਸ਼ਣੀਆਂ, ਸੁੱਖ ਸ਼ਾਂਤੀ ਬਖਸ਼ਣੀ, ਸੱਚੇ ਪਾਤਸ਼ਾਹ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਐਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾਵਨ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਬਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ

ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕਥਾ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਚਾਏ ਕਰ ਭਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ। ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਆਨੰਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਵਾ, ਤਾਤੀ ਵਾਉ ਨ ਲੱਗਈ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰਾ, ਰਾਮ ਕਾਰ ਦੁਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭੇ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਅੜਾਂ ਹੋ ਅੜਾਂ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹ ਸੋਹਿਲਾ, ਸਿਵਰਿਹੋ ਸਿਰਜਣਹਾਰੋ। ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਘਮਣ ਸਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੋ ਤੇਲ। ਦੇਹੋ ਸੱਜਣ ਅਸੀਸੜੀਆ, ਜੇ ਹੋ ਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛਿਆ ਘਰ ਛਿਆ ਗੁਰ ਛਿਆ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ। ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਵਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਚਬਰੋ ਕਰੇ। ਸਗਲ ਵਨ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ। ਤੇਰੀ ਆਰਤੀ ਅਨਹਤਾ, ਸ਼ਬਦ ਵਾਜੰਤ ਭੇਰੀ ਰਹਾਉ। ਸਹਸਤਵ ਨੈਨ ਨਨ ਨੈਨ, ਹੈ ਤੋਹੇ ਕਉ ਸਹਸ ਮੂਰਤ। ਨਨਾ ਏਕ ਤੋਹੀ ਸਹਸ ਪਦ ਬਿਮਲ ਨਨ, ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਣ ਦਿਨੋ ਮੋਹੇ। ਆਹੀ ਪਿਆਸਾ ਕਿਰਪਾ ਜਲ ਦੇਹ, ਨਾਨਕ ਸਾਰੰਕੋ ਹੋਏ ਜਾਤੇ। ਤੇਰਾ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਬ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੈ। ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ, ਜਮ ਕਾਲ ਸਹ ਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਭਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲੋ ਹਰ ਲਾਹਾ। ਆਗੈ ਬਸਨ ਸੁਹੇਲਾ, ਆਵਦ ਘਟੈ ਦਿਨ ਸਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ

ਬੋਲਾਂ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਏ। ਅਰਜਨ ਹਰਿ ਗੋਬਿੰਦ ਨਾਮ ਸਿਮਰੋ। ਸ੍ਰੀ ਹਰਿ ਰਾਜ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਰਿੱਠੇ ਸਬਦ ਖਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆਵੇਂ ਤਾਏ ਸਭ ਥਾਈ ਹੋਏ ਸਹਾਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਧਰਕੇ ਬੋਲਣਾ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ। ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ। ਆਈ ਰਹਿਣ ਆਪ ਦੇ ਭਾਣੇ ਵਿੱਚ ਬਤੀਤ ਹੋਵੇ। ਕਿਰਪਾ ਕਰੋ ਆਪ ਜੀਆਂ ਆਪਣੀਆਂ ਸੇਜਾਂ 'ਤੇ ਵਿਰਾਜਮਾਨ ਹੋਵੋ। ਸੰਗਤਾਂ ਨੂੰ ਖੁਸ਼ੀਆਂ ਬਖਸ਼ੋ। ਅੰਮ੍ਰਿਤ ਵੇਲੇ ਦੇ ਜੱਗ ਨੇ ਦਰਸ਼ਨ ਬਖਸ਼ ਕੇ ਨਿਹਾਲ ਨਿਹਾਲ ਕਰਨਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

वाहे गुरु वाहे गुरु वाहे गुरु वाहे गुरु वाहे गुरु वाहे गुरु।

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

ਵਾਹਿਗੁਰੂ।

Guru, why, Guru?

Vaheguru, Vaheguru.

ഒരു ഓ ആ ഒരു

Hello.

ഒരു

ഒരു

Peru, Hawaii, Peru, Hawaii, Peru, Hawaii, Peru, Hawaii.

Hello.

Peru.

Hello.

ਹੇ ਹਰ ਕਿਨਕਾ ਏਕ ਜਿਸ ਜੀਵ ਸਾਵੈ ਤਾਕੀ ਮਹਿਮਾ ਗਨੀ ਨ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ।

ਨਹੀਂ। ਪ੍ਰਭ ਕਹਿ ਸਿਮਰਨ ਹੋਏ ਸੋ ਭਲਾ, ਪ੍ਰਭ ਕਹਿ ਸਿਮਰਨ ਸਫਲ ਫਲਾ, ਸੇ ਸਿਮਰਹਿ ਜਿਨ ਆਪ ਸਿਮਰਾਏ, ਨਾਨਕ ਤਾਕੇ ਲਾਗੋ ਪਾਏ। ਪ੍ਰਭ ਕਹਿ ਸਿਮਰਨ ਸਭ ਤੇ ਉੱਚਾ, ਪ੍ਰਭ ਕਹਿ ਸਿਮਰਨ ਉਦਰੈ ਮੁੱਚਾ, ਪ੍ਰਭ ਕਹਿ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕਹਿ ਸਿਮਰਨ ਸਭ ਕੇ ਸੁੱਜੈ, ਪ੍ਰਭ ਕਹਿ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕਹਿ ਸਿਮਰਨ ਪੂਰਨ ਆਸਾ, ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਮਿਰਦ ਮਾਹੇ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੇ ਸੇ ਤਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬੇਮਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਬਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਯਾਲਾ, ਨਾਨਕ ਜਨ ਕੀ ਮੰਗੇ ਰਵਾਲਾ। ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੈ, ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕਹਿ ਸਿਮਰਨ ਕਾਰਜ ਪੂਰੇ, ਪ੍ਰਭ ਕਹਿ ਸਿਮਰਨ ਕਬੂ ਨ ਝੂਰੇ, ਪ੍ਰਭ ਕਹਿ ਸਿਮਰਨ ਹਰ ਗੁਣ ਬਾਨੀ, ਪ੍ਰਭ ਕਹਿ ਸਿਮਰਨ ਸਹਿਜ ਸਮਾਨੀ, ਪ੍ਰਭ ਕਹਿ ਸਿਮਰਨ ਨਿਚਲ ਆਸਨ, ਪ੍ਰਭ ਕਹਿ ਸਿਮਰਨ ਕਮਲ ਬੇਗਾਸਨ, ਪ੍ਰਭ ਕਹਿ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਯਾ, ਨਾਨਕ ਤਿੰਜਨ ਸਰਣੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿਧ ਜਤੀ ਦਾਤੇ, ਹਰ ਸਿਮਰਨ ਨੀ ਚੌਂਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲਿਆ ਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਸਿਆ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ, ਨਾਨਕੇ ਪ੍ਰਭ ਸਾਥ। ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਇ, ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚੱਲੈ, ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਅਨਕ ਪੁਨਃ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਭਾਵ ਸੂਕ ਹਨੇਰੇ, ਸਗਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾ ਕਰੋਰੀ ਬੰਦ ਨਾ ਪਰੈ, ਹਰ ਕਾ ਨਾਮ ਜਪਤ ਨਿਸਤਰੈ, ਅਨਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤ ਅਗਾਵੈ, ਜੇ ਮਾਰਗ ਇਹ ਜਾਤ ਅਕੇਲਾ, ਤੇ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਗੋਟ ਲਗਵਾਹੀ, ਨਾਮ ਜਪਤ ਹੈ ਪਾਰ ਪਰਾਹੀ।

ਸਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਓਤ ਪੋਤ ਜਨ ਹਰ ਸਰਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਅਰਗਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ।

ਕੇਵਲ ਅਸ਼ਟਪਦੀ ਜਾਪਦਾ ਵਿਗਿਆਨ ਸਭ ਧਿਆਨ ਘਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮਧੇ ਫਿਰਿਆ ਅਨਗ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹਉ ਮੈਂ ਬਹੁ ਰਤਨਾ ਸਰੀਰ ਕਟਾਏ।

ਸਤਪੀ ਸਰਥੀ ਵੈ ਅਗਨ ਮਾਏ ਹੋਮਤ ਪ੍ਰਾਨ ਕਨਕ ਸਭ ਹੈ ਬਰ ਭੂਮ ਦਾਨ ਨਿਵਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ ਨਿਮਖ ਨਿਮਕਰ ਸਰੀਰ ਘਟਾਵੈ ਤਾਪੀ ਹਉਮੈ ਮੈਲ ਨਾ ਜਾਵੈ ਅਰਗੇ ਨਾਮ ਸੰਸਰ ਕਛ ਨਾਹੇ ਨਾਨ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਮੰਤੇ ਹੁਟੈ ਸੋਜ ਕਰੈ ਦਿਨ ਸਰ ਰਾਤ ਮਨ ਕੀ ਬੈਲ ਨਾ ਤਨ ਤੇ ਜਾਤ

ਨਾਲ ਅਵਰ ਕਰਤੂਤ ਸਗਲੀ ਜਮਡਾਨੇ ਗੋਬਿੰਦ ਭਜਨ ਮਿੰਤਲ ਨਹੀਂ ਮਾਨੈ ਅਰਕਾ ਨਾਮ ਜਬ ਦੁਖ ਜਾਏ ਨਾਨਕ ਬੁੱਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੈ

ਰਾਜਨਾ ਕੀ ਸਰਣੀ ਫਰੈ ਜਿਜਨ ਗੋਬਰਵ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਗ ਜਾ ਕਾ ਮਿਟੇ ਅਭਿਮਾਨ ਆਪਸ ਗਾ ਜੋ ਜਾਣੇ ਨੀਚਾ ਸਉ ਗਨੀਏ ਸਭ ਤੇ ਉੱਚਾ ਜਾ ਕਾ ਮਨੋਏ ਸਗਲ ਕੀ ਰੀਨਾ ਹਰ ਹਰ ਨਾਮ ਦਿਨ ਘਟ ਘਟ ਚੀਨਾ ਮਨ ਅਬਰੇ ਤੇ ਬੁਰਾ ਮਿਠਾਨਾ ਪੇਖਿਆ ਸਗਲ ਸ੍ਰਿਟ ਸਾਜਨਾ ਸੂਖ ਦੁਖ ਜਨ

ਤਰਨ ਕਰਾਮ ਨਿਹਾਰ ਸੁਆਮੀ ਸਕਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮੈਂ ਜਾਨੂ ਆਪੇ ਆਪਣ ਸੰਗਾ ਪ੍ਰਭਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਸ੍ਰੇਸ਼ਟ ਧਰਮ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਅਰਗਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸਨ ਰਸਨ ਬਖਾਨੀ

ਜੋ ਠਾਕੁਰ ਸ ਸਦਾ ਹਜੂਰੇ ਤਾਗੋ ਅੰਧਾ ਜਾਨ ਦੂਰੇ ਜਾਕੀ ਟਹਿਲ ਪਾਵੇ ਦਰਗੇ ਮਾਨਤ ਸੇ ਬਿਸਾਰੇ ਮੁਗਧ ਅਜਾਨ ਸਦਾ ਸਦਾ ਏ ਭੁੱਲਣ ਹਾਰ ਨਾਨਕ ਰਾਖਨ ਹਾਰਿਆ ਪਾਰ ਰਤਨ ਦਿਆ ਕੌਡੀ ਸੰਗ ਰਚੇ ਸਾ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਤਰ ਕਰ ਮਾਨੇ ਜੋ ਹੋਮਨ ਸੋ ਦੂਰ ਫਰਾਨੈ ਛੋੜ ਜਾਏ ਤਿਸਗਾ ਸ਼ਰਮ ਕਰੈ ਸੰਗ ਸਹਾਈ ਤੁਸ ਪਰ ਹਰੈ ਚੰਦਨ ਲੇਪ ਉਤਾਰੇ ਧੋਹੇ ਗਰਦ ਪ੍ਰੀਤ ਭਸਮ ਸੰਗ ਹੋਏ ਅੰਧ ਗੁਪ ਮੈਂ ਪਤਤ ਬਿਕਰਾਰ ਨਾਨਕ ਕਾਲ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਨ ਮਾਇਆ ਸ਼ਬ ਸਨਾਹੇ ਕਸ਼ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸਮਾਨ ਅੰਤਰ ਅਗਨ ਬਾਰ ਤਨ ਸਵਾਹ ਗਲ ਪਾਥਰ ਕੈਸੇ ਤਰੇ ਅਥਾਹ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੇ ਕਰਗੇ ਲਿਹ ਓੜ ਨਿਭਾਵੈ ਕਹ ਬੁਝਾਰਤ ਬੁੱਝੇ ਡੋਰਾ ਨਿਸਕਈਏ ਤੋ ਸਮਝੇ ਭੂਰਾ

ਕਿਰਪਾ ਧਰਾਇ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿਰਾਈ ਤਾਸਿਓ ਪ੍ਰੀਤ ਬਲੁਆ ਕੇ ਗ੍ਰਹਿ ਪੀਤਰ ਬਸੇ ਅਣਧ ਖੇਲ ਮਾਇਆ ਰੰਗ ਰਸੈ ਦੁੜਕਰ ਮਾਨੇ ਮਨਹਿ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਈ ਆਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੇ ਰਾਸ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁੱਖ ਹਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰਾ

ਲਪਟ ਰਿਹਾ ਤੈ ਅੰਧ ਅੰਧਾਰ, ਬਟਾਵੂ ਸਿਉ ਜੋ ਲਾਵੇ ਨਹੀਂ ਤਾਗੂ ਹਾਥ ਨਾ ਆਵੇ ਕਹੇ। ਮਨ ਹਰ ਕੇ ਰਾਮ ਕੀ ਪ੍ਰੀ ਸੁਖਦਾਈ, ਕਰ ਕਿਰਪਾ ਨਾਨਕਾ ਬਲੈ ਲਾਹੀ। ਮਿਥਿਆ ਤਨ ਧਨ ਗੁਡਮ ਸਬਾਹਿਆ, ਮਿਥਿਆ ਹੋਮੇ ਮਮਤਾ ਮਾਇਆ। ਮਿਥਿਆ ਰਾਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ। ਮਿਥਿਆ ਰਥ ਹਸਤੀ ਅਸੁ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪਿਖਸਤਾ। ਮਿਥਿਆ ਧਰੋਹ ਮੋ ਅਭਿਮਾਨ, ਮਿਥਿਆ ਪੁਸ਼ਪਰ ਕਰਤੁ ਗੁਮਾਨ। ਅਸਥਿਰ ਭਗਤ ਸਾਧ ਕੀ ਸਰਨ, ਨਾਨਕ ਜਬ ਜਬ ਜੀਵੈ ਹਰ ਕੇ ਚਰਨ। ਮਿਥਿਆ ਸਰਵਨ ਪਰ ਨਿੰਦਾ ਸੁਣਹਿ, ਮਿਥਿਆ ਹਸਤ ਦਰਬ ਪਰ ਦਰਬ ਕੋ ਹਿਰੇ। ਮਿਥਿਆ ਨੇਤਰ ਪੇਖਤ ਪਰ ਤੁਰੇ ਰੁਪਾਦ, ਮਿਥਿ ਰਸਨਾ ਭੋਜਨ ਅਨੁਸਵਾਦ। ਮਿਥਿਆ ਚਰਨ ਪਰ ਬਿਕਾਰ ਕੋ ਧਾਵੇ, ਮਿਥਿਆ ਮਨ ਪਰ ਲੋਭ ਲੁਭਾਵੇ। ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਵਾਸ ਰੇਤ ਬੇਕਾਰਾ। ਬਿਨ ਬੁੱਝੇ ਮਿਥਿਆ ਸਭ ਹੈ ਸਫਲ।

ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ। ਗੋਬਿੰਦ ਭਜਨ ਮਿਨ ਮ੍ਰਿਥੇ ਸਭ ਕਾਮ ਜੋ ਕਿਰਪਨ ਕੇ ਨਰਾਰ ਦਾਮ ਧਨ ਧਨ ਤੇ ਜਨ ਜੇ ਘਟ ਬਸਿਓ ਹਰ ਨਾਉ ਨਾਨਕ ਤਾਕੇ ਬਲ ਬਲ ਜਾਓ ਰਹਿ

ਪ੍ਰਭ ਦੇਸੇ ਆਪ ਨਾ ਕਰੇ, ਆਪਤ ਜਾਪਤ ਜਨਮੈ ਮਰੈ, ਜਿਸਕੇ ਅੰਤਰ ਬਸੈ ਨਿਰੰਕਾਰ, ਤਿਸਕੀ ਸੀਖ ਤਰੈ ਸੰਸਾਰ। ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕੁਨ ਜਨਚਰ ਪ੍ਰਾਤਾ, ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ, ਆਪਣਾ ਕੀਆ ਆਪੇ ਮਾਨੈ, ਆਪੇ ਆਪ ਆਪ ਕਰਤਨ ਬੇਰਾ, ਕਿਸੇ ਦੂਰ ਜਨਾਬਤ ਕਿਸੇ ਬੁਝਾਵਤ ਨੇਰਾ, ਉਪਾਵ ਸਿਆਨਮ ਸਗਲ ਸਗਲ ਤੇ ਰਹਿਤ, ਸਭ ਕੇ ਜਾਣੇ ਆਤਮ ਕੀ ਰਹਿਤ, ਜਿਸ ਭਾਵਿਤ ਸਲੈ ਲੜਦਾਏ, ਥਾਨ ਤਰੰਦਰ ਰਿਹਾ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ।

ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿਜੇ ਬਸਨਾ, ਜੇ ਪ੍ਰਸਾਦ ਹਸਤ ਕਰ ਚਰੇ, ਜੇ ਪ੍ਰਸਾਦ ਸੰਪੂਰਨ ਫਲੈ, ਜੇ ਪ੍ਰਸਾਦ ਪਰਮਗਤ ਪਾਵੇ, ਜੇ ਪ੍ਰਸਾਦ ਸੁਖ ਸਹਿਜ ਸਮਾਵੇ, ਐਸਾ ਪ੍ਰਭ ਤਿਆਗ ਅਬਰਕਤ ਲਾਗੋ, ਗੁਰਪ੍ਰਸਾਦ ਨਾਨਕ ਮਨ ਜਾਗੋ।

ਮਾਨ ਮਨ ਸਦਾ ਹਜੂਰੇ। ਜੇ ਪ੍ਰਸਾਦ ਤੂੰ ਪਾਵੇਂ ਸਾਜ ਰੇ ਮਨ ਮੇਰੇ ਤੂੰ ਤਾਂ ਸਿਵਰਾਜ। ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ। ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ। ਪ੍ਰਭ ਸੁਪ੍ਰਸੰਨ ਵਸੇ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ। ਸਰਬ

ਸਮੁਖਤਾ ਹੋਏ ਸੁਨਮਿਤਾ ਨਾਨਕ ਬਿਰਵੰਤਾ ਸਾਧ ਜਨਾ ਕੀ ਆਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖੂਜਲ ਹੋਤ ਸਾਧ ਸੰਗ ਮਾਲ ਸਗਲੀ ਖੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਪ੍ਰਗਟੈ ਸੁਗਿਆਨ ਸਾਧਕ ਸੰਗ ਬੁਜੇ ਬ੍ਰਹਮ ਰੇਰਾ ਸਾਧ ਸੰਗ ਸਬੋਧਨ ਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਬ੍ਰਜਤਨ ਸਾਧਕੀ ਮਹਿਮਾ ਵਰਨੇ ਕੌਣ ਪੁਰਾਨੀ ਨਾਨਕ ਸਾਧਕੀ ਸੋਭਾ ਪਰ ਮਾਹੇ ਸਮਾਨੀ ਸਾਧਕ ਸੰਗ ਅਗੋਚਰ ਬਿਲੈ ਸਾਧਕ ਸੰਗ ਸਦਾ ਪ੍ਰਫੁਲੈ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਾ ਕਤੂੰ ਤਾਂ ਆਵੈ

ਮਹਾਨ ਉੱਚਾ ਸਾਧੂ ਕੈ ਸੰਗ ਬਹਿਲ ਬਹੁਚਾ ਸਾਧਕ ਸੰਗ ਦ੍ਰਿੜ ਸਭ ਧਰਮ ਸਾਧਕ ਸੰਗ ਕੇਵਲ ਪਾਲ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਗੁਰਬਾਨ ਸਾਧਕ ਸੰਗ ਸਭ ਗੁਲ ਉਧਾਰ ਸਾਧ ਸੰਗ ਸਾਜਨ ਮੀਤ ਕੁਟਮ ਨਿਸਤਾਰ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧੰਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਵਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਸ਼ਕਾਲ ਦਰਸ਼ਨ ਭੇਟ ਹੋਤ ਨਿਹਾਲ ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਈਹਾ ਊਹਾਂ ਸੁਹੇਲਾ ਸਾਧ ਸੰਗ ਵਿਛਰਤ ਰਮੇਲਾ ਜੋ ਛਾਏ ਸੋਈ ਫਲ ਪਾਵੈ ਸਾਧਕ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਤ ਬਸੈ ਨਾਨਕ ਉਦਰੈ ਸਾਧ ਸੁਨਰਸੈ ਸਾਧਕ ਸੰਗ ਸੁਨੋ ਹਰ ਨਾਮ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨਾ ਮੰਦੇ ਬਿਸਰੈ ਸਾਧ ਸੰਗ ਸਰਪਰ ਨਿਸਤਰੈ ਸਾਧਕ ਸੰਗ ਲੱਗੈ ਬ੍ਰਹਮ ਮੀਠਾ ਸਾਧੂ ਕੈ ਸੰਘ ਹਟਕਾ ਡੀਠਾ ਸਾਧ ਸੰਗ ਭਇਆ ਗਿਆ ਗਾਰੀ ਸਾਧ ਸੰਗਤ ਭਈ ਹਮਾਰੀ

ਆਪੇ ਕਰਨ ਕਰਾਮਨ ਜੋਗ ਪ੍ਰਭਾਵੇ ਸੁਇਫਨ ਹੋਗ ਪਸਰਿਓ ਆਪ ਅਨੰਤ ਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਿਨਾਸ ਸਦਾ ਸਦਾ ਸਦਾ ਦਯਾਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤ ਕਰ ਹੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪਏ ਤੀਰਥਵਾਸੀ ਕਈ ਕੋਟ ਬਨ ਭਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਗਪਗਾਪ ਵਿਚਾਰੇ ਕਈ ਕੋਟ ਨਵਤਨ ਨਾਮ ਧਿਆਵੇ ਨਾਨਕ ਕਰਤੇ ਗੰਤ ਨਾ ਭਾਵੇਂ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਖੋਰ ਕਈ ਕੋਟ ਪਰ ਦਰਬ ਕੋ ਹਿਰੇ ਕਈ ਕੋਟ ਪਰ ਦੁੱਖ ਨਾ ਕਰੇ ਕਈ ਕੋਟ ਮਾਇਆ ਸਰਬ ਮਾਹੇ ਕਈ ਕੋਟ ਪ੍ਰਦੇਸ ਪ੍ਰਮਾਹੇ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਬ ਉਪਾਏ ਕਈ ਕੋਟ ਪਾਥਰ ਬ੍ਰਿਖਨ ਬਜਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ ਭੂਮੰਡਲ ਕਈ ਕੋਟ ਸਸੀਅਰ ਸੂਰ ਨਖੇਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮੱਗਰੀ ਅਪਣਾ ਸੂਤ ਧਾਰੈ ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ ਹੈ ਕਈ ਕੋਟ ਰਾਜਸਤਾਮ ਸਾਤਕ ਕਈ ਕੋਟ ਵੇਦ ਪੁਰਾਣ ਸਿਮਰਤਰ ਸ਼ਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਬੇਰ ਸਵਰਨ ਥੀਵੇ ਕਈ ਕੋਟ ਜਖ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮ੍ਰੇਗਾਚ ਸਭ ਤੇ ਨੇਰਾ ਸਭ ਹੂੰ ਤੇ ਦੂਰ ਨਾਨਕਾ ਅਲਪ ਤ੍ਰਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਗ ਸੁਰਗ ਨਿਵਾਸੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬਹੁ ਜੂਨੀ ਫਿਰੇ ਕਈ ਕੋਟ ਬੈਠਤ ਹੀ ਖਾਏ ਕਈ ਕੋਟ ਘਾਲੇ ਥਕ ਪਾਹੇ ਕਈ ਕੋਟ ਕੀਏ ਧਨਵੰਧ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਉਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਗਏ ਹਾਥੇ ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋ ਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭਿਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ ਕਈ ਕੋਟ ਮੰਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਆਪ ਸੁਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕਿੰਨੋ ਵਿਸਥਾਰ ਕਈ ਵਾਰ ਬਸਰਿਓ ਬਾਸਾਰ ਸਦਾ ਸਦਾ ਏਕ ਏਕ ਅੰਕਾਰ ਕਈ ਕੋਟ ਕਿੰਨੇ ਬਹੁ ਭਾਂਤ ਪ੍ਰਭ ਤੇ ਪ੍ਰਭਾਏ ਸਮਾਤ ਤਾਕਾ ਅੰਤ ਨਾ ਜਾਣੇ ਕੋਏ ਆਪੇ ਆਪ ਨਾਨਕ ਬ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਬਰਗਾਸ ਕਈ ਕੋਟ ਤੱਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਭਏ ਸਾ ਸਾਦੀ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸਮਾਵੇ ਆਪਣੇ ਜਨ ਕੋ ਸਾ ਸਾ ਸੰਭਾਰੇ ਨਾਨਕ ਹੋਏ ਪਰਮੇਸ਼ਵਰ ਕੇ ਪਿਆਰੇ।

ਅਸ਼ਟਪਦੀ ਕਰਨ ਕਰਾਵਨ ਕਰਨੇ ਜੋਗ ਜੋਤ ਸੁਭਾਵ ਸੋਈ ਹੋਗ ਖਿਨਮੇ ਥਾਪ ਥਾਪਨ ਹਾਰਾ ਅੰਤਰੇ ਕਿਛ ਪਾਰਾ ਵਾਰਾ ਹੁਕਮੇ ਧਾਰਾ ਧਰ ਰਹਾਵੇ ਹੁਕਮੇ ਉਪਜੇ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਖਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੈ ਰਿਹਾ ਸਮਾਈ ਪ੍ਰਭਾਵੇ ਮਾਨੁਗਤ ਪਾਵੇ ਪ੍ਰਭਾਵੇ ਤਾਂ ਪਾਥਰ ਤਰਾਵੇ ਪ੍ਰਭਾਵੇ ਬਿਨ ਸਾਸ ਤੇ ਰਾਖੇ ਪ੍ਰਭਾਵੇ ਤਾਂ ਹਰ ਗੁਣ ਭਾਖੈ ਪ੍ਰਭਾਵੇ ਤਾਂ ਪਤ ਉਧਾਰੇ ਆਪ ਕਰੇ ਆਪਨ ਵਿਚਾਰ ਹੈ ਦੁਆ ਸ੍ਰਿਆ ਕਾਵ ਸੁਆਮੀ ਖੇਲੈ ਵਿਕਸੇ ਅੰਤਰ ਜਾਮੀ ਜੋ ਭਾਵੇ ਸਵਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨ ਆਵੇ ਕਹ ਮਾਨੁਕ ਤੇ ਕਿਆ ਹੋਏ ਆਵੇ ਜੋਤ ਸੁਭਾਵੇ ਸੋਈ ਕਰਾਵੇ ਇਸਕੇ ਹਾਥ ਹੋਏ ਤਾਂ ਸਭ ਕੁਛ ਲੇ ਜੋਤ ਸੁਭਾਵੇ ਸੋਈ ਕਰੇ ਅਨਜਾਨਤ ਵਿਖਿਆ ਮੈਂ ਰਚੇ ਜੇ ਜਾਨ ਤੇ ਆਪਣੇ ਆਪ ਬਚਾਏ ਭਰਮੇ ਭੁੱਲਾ ਦੇ ਦਸਤਾਵੇ ਨਿਮਕ ਮਾਹੇ

ਕਭੂ ਤੜ ਤੀਰਥ ਇਸ਼ਨਾਨ, ਕਭੂ ਸਾਧਕ ਮੁਗਿਆਨ, ਕਭੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜੋਨ ਭਰਮੈ ਭਰਮੀਆ, ਨਾਨਾ ਰੂਪ ਜੋ ਸਵਾਂਗੀ ਦਿਖਾਵੇ, ਜੋ ਪ੍ਰਭਾਵੈ ਤੈ ਮੈਨ ਛਾਵੈ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨ ਕੋਏ, ਕਭੂ ਸਾਧ ਸੰਗਤ ਤੇ ਪਾਵੇ, ਉਸ ਸਥਾਨ ਤੇ ਬਹੁਰ ਨ ਆਵੇ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਰਹੀ ਵਿਨਾਸ਼, ਮੰਤਰ ਨਾਮ ਰਤੇ ਇਕ ਰੰਗ, ਸਦਾ ਵਸੇ ਪਾਰ ਬ੍ਰਹਮ ਕੇ ਸੰਗ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋ ਸਮਾਂ।

ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਸਕੇ ਹਿਰਦੈ ਗਰੀਬੀ ਵਸਾਵੇ ਨਾਨਕ ਈਹਾਂ ਮੁਕਤ ਆ ਗਏ ਸੁਖ ਪਾਵੈ ਧਰਮੰਤਾ ਹੋਏ ਕਰ ਕਰਵਾਵੇ ਤ੍ਰਿੰਨ ਸਮਾਨ ਕਾਸ਼ ਸੰਗ ਨਾ ਜਾਵੈ ਬਹੁ ਲਸ਼ਕਰ ਮਾਨੁਖ ਉੱਪਰ ਕਰੇ ਆਸ ਪਲ ਭੀਤਰ ਤਾਕਾ ਹੋਏ ਵਿਨਾਸ਼ ਸਭ ਤੇ ਆਪ ਜਾਣੇ ਬਲਵੰਤ ਕਿਨਵੇਂ ਹੋਏ ਜਾਏ ਪਸਮੰਦ ਕਿਸੇ ਨਾ ਵਧੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਬਰ ਸਾਹ ਜਾ ਕਾ ਮਿਟੇ ਬਿਮਾਨ ਸੋ ਜਨ ਨਾਨਕ ਦਰਗੇ ਪਰਵਾਨ ਕੋਟ ਕਰਮ ਕਰੇ ਹੋਣ ਧਾਰੇ ਸਰਮ ਪਾਵੇ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਦਰਵੈ ਹਰ ਦਰਗੇ ਕੋ ਕੈਸੇ ਗਵਾਏ ਆਪਸ ਕੋ ਜੋ ਭਰਾ ਕਹਾਵੇ

ਨਾਮ ਰੰਗ ਸਰਬ ਸੁਖ ਹੋਏ, ਵਡਭਾਗੀ ਕਿਸੇ ਪ੍ਰਾਪਤ ਹੋਏ। ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਰਜਾਪ। ਕਰਨ ਕਰਾਵਨ ਕਰਨੇ ਹਾਸ ਕੇ ਆਦਿ ਕਹਾਂ ਵਿਚਾਰ, ਜੈਸੀ ਦ੍ਰਿਸ਼ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ। ਜੋ ਕਿ ਸ਼ਕੀਨੋ ਸਪਨੇ ਰੰਗ

ਵਖਿਆਨੀ ਸੱਚ ਸੱਚ ਸਸਬਕੀਨਾ ਕੋਟ ਮਦੇ ਕਿਨੇ ਬਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕੜਗੜ ਸੁਣੀ ਸਰਬਨ ਵਖਿਆਨੀ

ਸੰਗੇ ਦੁਖੀ ਗੁਦਿਆਨ ਭਰਮਾਈਏ, ਸੰਗਾ ਦੁਖੀ ਉਜੜ ਪਾਈਐ, ਸੰਗਾ ਦੁਖੀ ਅੰਦਰ ਤੇ ਥੋਤਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ, ਸੰਗੇ ਦੁਖੀ ਕੀ ਜੜ ਕਿਛੁ ਨਾਹੇ, ਆਪਨ ਵੀ ਜਾਪੇ ਹੀ ਖਾਹੇ, ਸੰਗੇ ਦੁਖੀ ਕੋ ਅਵਰ ਨ ਰਾਖਣ ਹਾਰ, ਨਾਨਕ ਸੰਤ ਭਾਵੇ ਤਾ ਲਏ ਉਭਾਰ, ਸੰਗਾ ਦੁਖੀ ਇਉਂ ਬਿਲ ਲਾਇ ਜਲ ਵੀ ਹੁਣ ਮਛਲੀ ਤੜ ਫੜਾਏ, ਸੰਗਾ ਦੁਖੀ ਭੁੱਖਾ ਨਹੀਂ ਰਾਜੇ ਜੋ ਪਾਵਕ ਇੰਧਨ ਨਹੀਂ ਧਰਾਪੈ, ਸੰਗਾ ਦੁਖੀ ਛੁਟ ਅਕੇਲਾ ਜੋ ਬੁਆੜ ਤਿਲ ਖੇਤ ਮਾਹੇ ਦੁਹਿਲਾ, ਸੰਗਾ ਦੁਖੀ ਧਰਮ ਤੇਰਾ, ਸੰਗਾ ਦੁਖੀ ਸਦ ਮਿਥਿਆ ਕਹਿਤ, ਕਿਰਤਨੰਦਕ ਕਾ ਤੁਰਹੀ ਪਿਆ, ਨਾਨਕ ਜੋਤ ਸੁਭਾਵੇ ਸੋਈ ਥਿਆ, ਸੰਗਾ ਦੁਖੀ ਬਿਗੜੂ ਪਏ ਜਾਏ, ਸੰਗੇ ਦੁਖੀ ਕੋ ਦਰਗੇ ਮਿਲੇ ਸਜਾਏ, ਸੰਗਾ ਦੁਖੀ ਸਦਾ ਸਹਿਕਾਈਐ, ਸੰਗਾ ਦੁਖੀ ਨਾ ਮਰੇ ਨਾ ਜੀਵਾਈਐ, ਸੰਗੇ ਦੁਖੀ ਕੀ ਪੁੱਜੇ ਨਾ ਆਸਾ, ਸੰਗਾ ਦੁਖੀ ਉੱਠ ਚਲੇ ਨਿਰਾਸਾ, ਸੰਗਾ ਦੁਖ ਨਾ ਤ੍ਰਿਸ਼ਟਾ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ, ਪਿਆ ਕਿਰਤਨਾ ਮੇਟਾ ਕੋਏ, ਨਾਨਕ ਜਾਣੈ ਸੱਚਾ ਸੋਏ, ਸਭ ਗੜ ਤਿਸਕੇ ਉਹ ਕਰਨੇ ਹਾਰ, ਸਦਾ ਸਦਾ ਤਿਸਕੋ ਨਮਸਕਾਰ, ਪ੍ਰਭ ਕੀ ਉਸਤ ਕਰੋ ਦਿਨ ਰਾਤ, ਸੇ ਧਿਆਵੋ ਸਾਸ ਗਿਰਾਸ, ਸਭ ਕੁਛ ਵਰਤੇ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋ ਦੀਆ, ਆਪਣਾ

ਸਦਾ ਬਸੇ ਹਰ ਸੰਗ ਸਹਿ ਸੁਭਾਏ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ ਪ੍ਰਭਗਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਸਮਾਏ ਸਮਾਏ ਉਹ ਸੁਖ ਨਿਧਾਨ।

ਰਾਸ਼ਟਰਪਤੀ ਟੂਟੀ ਗਾਂਢਨਹਾਰ ਗੋਪਾਲ ਸਰਬ ਜੀਆਂ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸੇ ਬਿਰਥਾ ਕੋਈ ਨਾ ਹੈ ਰੇ ਮਨ ਮੇਰੇ ਸਦਾ ਹਰਜਾਪ ਅਵਿਨਾਸੀ ਪ੍ਰਭਾ ਪੇ ਆਵਾਪਨ ਕੀਆ ਕਛੂ ਨਾ ਹੋਏ ਜੇਸੋ ਪ੍ਰਾਣੀ ਲੋਚਾ ਗੋਏ ਤਸਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਬ ਏਕ ਹਰ ਨਾਮ ਰੂਬਨ ਤੋਂ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੁਹੈ ਧਰਮੰਤਾ ਏ ਕਹਿ ਗੋ ਗਰਬੈ ਜਾ ਸਭ ਕਿਸ ਤਿਸਕਾ ਦੀਆ ਦਰਬਾਰ

ਆਧਾਰ ਸਰਵ ਨਿਧਾਨ ਜਾ ਕੇ ਦ੍ਰਿਸ਼ਟੀ ਬਾਹੇ ਪ੍ਰਭ ਲਿਖੇ ਕਾ ਲੈਣਾ ਪਾਹੇ ਸਭ ਕੇ ਤਿਸਗਾ ਉਹ ਕਰਨੇ ਅਯੋਗ ਤਿਸ ਬਿੰਦ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਇਹ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹ

ਵਖਸ਼ਾਂਦ ਸਾ ਤੇਰੇ ਕੀ ਚਰਨੀ ਪਾਓ ਨਾਨਕ ਮਨ ਇਹਨ ਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਫੋਰ ਦਿਸਕਾ ਮੰਤਰ ਨਾ ਜਾਣੇ ਹੋਰ ਅਣਦਰੂਪ ਮੰਗਲ ਸਦ ਜਾ ਕੇ ਸਰਬ ਦੋਖ ਸੁਣੀਏ ਘਰ ਤਾਂ ਕਹਿ ਰਾਜ ਮੈਂ ਰਾਜੋਗ ਮੈਂ ਜੋਗੀ ਤਾਂ ਮੈਂ ਤਵੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਤਿਸ ਪੁਰਖਾ ਕਿਨੇ ਅੰਤ ਨਾ ਪਾਇਆ ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪਰੋਈ ਆਪਣੇ ਸੂਤ ਸਮਤ ਗਿਆਨ ਧਿਆਨ

ਪ੍ਰਭ ਜਪੀਏ ਵੀ ਅੰਮ੍ਰਿਤੇ ਮੰਤੰਤਰ ਪਈਆ ਨਾਮ ਰਤਨਜਨ ਗੁਰਮੁਖ ਪਾਇਆ ਤਿਸਕ ਸ਼ਬਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖਰ ਨਾਮ ਕਾ ਸੰਗ ਨਾਮ ਰਾਜੋ ਜੰਤਰ ਬਦਾਨੇ ਮੰਤਨ ਨਾਮੇ ਨਾਮ ਸਮਾਨੇ ਊਠਤ ਬੈਠ ਸੋਭਤ ਨਾਮ ਕਹੁ ਨਾਨਕ ਜਨ ਕੈ ਸਤਕਾਮ ਬੋਲੋ ਜਸ ਜੇਵਾ ਦਿਨ ਰਾਤ ਪ੍ਰਪਨੇ ਜਨ ਕਿੰਨੀ ਦਾਤ ਕਰੇ ਭਗਤ ਆਤਮ ਕੈ

ਕੀਮਤ ਕਿਨੇ ਨਾ ਪਾਈ। ਅਨਕ ਭਗਤ ਬੰਧਨ ਕਰੇ ਚਰਨ ਕਮਲ ਹਿਰਦੇ ਸਿਮਰਹਿ। ਸਤਿਬਲਿਹਾਰੀ ਸਤਿਗੁਰ ਅਪਰੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ। ਇਹ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ।

ਭਰਮੋ ਦੁੱਖ ਤਹਿਤੇ ਨਾਸੇ ਤਪਤ ਮਾਏ ਠਾਂਡ ਵਰਤਾਈ ਅਣਦ ਵਿਆਹ ਦੁੱਖ ਨਾਠੇ ਭਾਈ ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਵਦੇਸੇ ਭਾਓ ਚੁੱਕਾ ਨਿਰਭਉ ਹੋਏ ਬਸੇ ਸਗਲ ਵਿਆਦ ਮੰਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਪਾਈ ਚੁਕੇ ਬ੍ਰਹਮ ਗਮਨ ਸੁਨ ਨਾਨਕ ਹਰ ਹਰ ਜਸ ਰਮਨ ਨਿਰਗੁਣ ਆਪ ਸਰਗੁਣ ਵੀ

ਸਰੰਗ ਉਪਜੇ ਚਾਓ ਸਾਧ ਕੈ ਸੰਗ ਪਰੇ ਸਰਨ ਆਨ ਸਬਦਿਆਗ ਅੰਤਰ ਪ੍ਰਗਾ ਸੰਧਿਲ ਨਿਬਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕਿੰਨੂ ਸਦਾ ਨਿਹਾਲ ਬੰਧਨ ਗਾੜ ਮੁਗ ਜਨ ਭਇਆ ਜਨਮ ਮਰਨ ਦੁਖ ਭਰਮ ਗਿਆ ਇਸ਼ਵਨੀ ਸਰਦਾ ਸਪੂਰੀ ਰਬਰਿਆ ਸਤਸੰਗ ਹੈ ਜੂਰੀ

ਸੋਗੋ ਬਿਸਰੇ ਜੇ ਅਗਨਮੇ ਰਾਖੇ ਗੁਰਪ੍ਰਸਾਦ ਕੋ ਬਿਰਡਾ ਰਾਖੈ ਸੋਗੋ ਬਿਸਰੇ ਜੇ ਬਿਖਤੇ ਕਾਢੇ ਜਨਮ ਜਨਮ ਕਾ ਟੂਟਾ ਗੰਢੈ ਗੁਰਪੂਰੇ ਤਤ ਇਹ ਬੁਝਾਇਆ ਬ੍ਰਭਨਾ ਨਾਨਕ ਜਨ ਧਿਆਇਆ ਸਾਜਨ ਸੰਤ ਗੁਰੂ ਏ ਕਾਮਾਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਭਰੈ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨੋ ਸੀਸ਼ਾਰ ਸਰਬ ਕਲਿਆਣ ਸੂਖ ਨਿਤ ਨਾਮ ਬੂਢ ਜਾਤ ਪਾਏ ਵਿਸਰਾਮ ਸਗਲ ਦੁੱਖਾ ਵਿਨਾਸ ਨਾਨਕ ਨਾਮ ਜਪੋ ਗੁਣਦਾਸ ਉਪਜੀ ਪ੍ਰੀਤ ਪ੍ਰੇਮ ਰਚਾਓ ਮੰਤਰ ਅੰਤਰ ਇਹੀ ਸੁਆਓ ਨੇਤਰੋ ਭੇਗ ਦਰ ਸੁਖ ਹੋਏ ਮਨ ਵਿਗਸੈ ਸਾਧ ਚਰਨ ਧੋਏ ਭਗਤ ਜਨਾ ਕੇ ਮੰਤਰ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸਤ ਦੀਜੈ ਕਰ

ਆਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਪਾਏ ਲਾਵੇ ਮਨ ਹੀਤ ਅਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਏ ਹਰਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋ ਬਾਤ ਮੰਤਰ ਦੇ ਬਸੇ ਪੂਰਨ ਗੁਰਮੰਤ ਸਾਹ ਸਭ ਪ੍ਰਭ ਦੇਹੋ ਨਿਵਾਸ।

ਬਾਬਾ ਜੋ ਜੋ ਰਚੇ ਸੋ ਤਸੇ ਧਿਆਤ ਜਿਸ ਭਾਵਤ ਸਲਾਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸ਼ਵਾਸ ਕਰ ਮਾਨਿਆ ਕਰਨਹਾਰ ਨਾਨਕ ਗਜਾਨਿਆ ਜਨ ਲਾਗਾ ਹਰੇਕ ਨਾਏ ਤਿਸਕੀ ਆਸ ਨਾ ਬਿਰਥੀ ਜਾਏ।

ਵਿਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਦਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਗਾ ਇਹਾ ਸੁਭਾਓ ਆਠ ਪੈਰ ਪ੍ਰਾਪੇਖੋ ਨੇਰਾ ਮਿਟਿਆ ਗਿਆਨ ਮਨਸੇ ਅੰਧੇਰਾ ਸੁਨ ਦੇ ਸਿਰਦਾ ਬਸਾਵੋ ਮਨ ਛੇ ਨਾਨਕ ਫਲ ਪਾਵੋ ਹਲਤ ਬਲ ਦੁਏ ਲਿਓ ਸਵਾਰ ਰਾਮ ਨਾਮ ਮੰਤਰ ਉਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸੇ ਤਾਂ ਸਾਜ ਪ੍ਰੇਖਿਆ

ਦੂਸਰੋ ਐਤਾ ਸੋ ਜੀ ਪਾਏ ਤਿਸਕਾ ਕੀ ਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਰਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਸਿਰਦੇ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਿਹਾ ਸੁਭਾਓ ਜਨ ਕਹਿ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ

ਅਗਨ ਸਾਗਰ ਤਰੋ ਹਰ ਧਨ ਕੇ ਪਰਲੇ ਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਰ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਵੋ ਨਾਰਾਇਣ ਏਕ ਏਕ ਰੂਪ ਜਾਗੇ ਰੰਗ ਹਰੇਕ ਗੋਪਾਲ ਦਾਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਏ ਰਤਨ ਸੁਨਤ ਕਮਾਵਤ ਹੋਤ ਉਧਾਰ ਆਪਤਰੇ ਲੋਕੇ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਤ ਵਾਜੇ ਸੁਨ ਸੁਨ ਅੰਧ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਤ ਕੇ ਮਾਥੇ ਨਾਨਕ ਉਧਰੇ ਤਨ ਕੇ ਸਾਥੇ ਸਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ ਆਲ ਜੰਜਾਲ ਬਿਕਾਟ ਤੇ ਰਹਿਤੇ ਰਾਮ ਨਾਮ ਸੁੰਦਰ ਸੁਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭਧਾਰੀ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਭੌਰ ਨ ਹੋਵੇ ਆਮਨ ਜਾਨ ਹਰ ਤਨ ਖਾਟ ਚਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿਧ ਨਭ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਾਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮਧ ਸਗਲ ਦੇ ਉਦਾਸ ਸੁੰਦਰ ਚਤੁਰ ਤਦ ਗਾਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਏ ਬਲ ਤਿਸ ਜਨ ਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਯੁਗ ਮੈਂ ਤਾਗੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਬੇਦ ਬਖਾਣੀ ਸਕਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ

ਵਡਿਆਈ ਹੁਕਮੀ ਉਤਮ ਨੀਤ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ

ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖਹਿ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਐ ਜਿਦ ਸੈ ਦਰਬਾਰ ਮਹੋਂ ਕੈ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ

ਥਾਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੈ ਆਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ।

ਸੁਣਿਆ ਪੋਹੇ ਨਾ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸਰ ਬਰਮਾ ਇੰਦ, ਸੁਣਿਆ ਮੁਖ ਸਾਲਾ ਹਨੁਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਹਤ ਸਿਮਰਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਸੁਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ,

ਸੁਣੇ ਆਏ ਹਾਥ ਹੋਵੇ ਆ ਸਿੰਘਾਹੂ। ਨਾਨਕ ਭਗਤਾ ਸਦਾ ਮਿੰਗਾਸ, ਸੁਣਿਆ ਦੁੱਖ ਪਾਪ ਕਹਨਾਸ।

ਨਿਰੰਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ

ਨਿਰੰਕਾਰ ਅਸੰਖ ਮੂਰਖ ਖੰਦ ਘੋਰ ਅਸੰਖ ਮੂਰਖ ਖੰਦ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਿਲੇ ਚ ਮਲ ਭਖ ਖਾਹੇ ਅਸੰਖ ਨਿੰਦਕ

ਪ੍ਰਭੁ ਨਾਨਕ ਹੁਕਮੀ ਆਵ ਜਾਹੁ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਪਾਹੁ।

ਕੇਈ ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤ ਸਾਹੀ ਪਾਤ ਸਾਹੋ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਪਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ।

ਰਜਾਈ ਮੁੰਦਾ ਸੰਤੋਖ ਸ਼ਰਮ ਪਤ ਚੁਹਲੀ ਧਿਆਨ ਕਿ ਕਰੇ ਬਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ।

ਹੋਵੇ ਇਸ ਭੁਗਤ ਦਿਆਨ ਭੁਗਤ ਗਿਆਨ ਦਇਆ ਭੰਡਾਰਨ ਘਰ ਘਰ ਵਾਜੇ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਿਧ ਅਵਰਾ ਸਾਧ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਗ ਪਾਤਸ਼ਾਹੀ ਦਸਵੀਂ ਛਾਪੈ ਸ਼ਾਂਤ ਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਣ ਜਿਹ ਰੂਪ ਰੰਗ ਰੇਖ ਭੇਖ ਕੋ ਕਹਿ ਨਾ ਸਕਦ ਕਿਹ। ਅਚਲ ਮੂਰਤਿ ਅਨੁਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਹਾਨ ਗਨਿਜੈ ਤਿਰਪਹ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਨ ਕਹਿਤ ਤਵੈ ਸਰਵਨਾਮ ਕਥੇ ਕਵਣ ਕਰਮ ਨਾਮ ਵਰਨਤ ਸੁਮਤਿ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਭਰ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸ੍ਰੀ ਸੁਖਮਨੀ ਸਾਹਿਬ ਦੇ ਜਾਪ ਪੰਜ ਬਾਣੀਆਂ ਦੇ ਨੇਤਨੇਮ ਸਰਵਣ ਕੀਤੇ, ਸਾਹਿਬਾਂ ਵੱਲੋਂ ਬਖਸ਼ ਮੁੱਖ ਵਾਗ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਗੁਰਬਾਣੀ ਦਾ ਜਾਪ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ। ਸਵਾਬ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਭੁਪਿੰਦਰ ਸਿੰਘ ਜੀ, ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਆਪ ਸੰਗਤਾਂ ਨੂੰ ਜਥੇ ਸਮੇਤ ਕੀਰਤਨ ਸਰਵਣ ਕਰਵਾ ਰਹੇ ਹਨ ਜੀ। ਬੜੇ ਪਿਆਰ ਨਾਲ ਬੈਠ ਕਰਕੇ ਸਰਵਣ ਕਰੀਏ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਦਿਹਾੜੇ ਆ ਰਹੇ ਹਨ ਵੀਰਵਾਰ ਨੂੰ, ਸੋ ਇਸੇ ਸੰਬੰਧ ਵਿੱਚ ਜੋ ਦਿਨ ਸ਼ਾਮ ਦੇ ਦੀਵਾਨ ਸਾਜ ਰਹੇ ਹਨ, ਨਾਲ ਨਾਲ ਜੋ ਵੀਕਐਂਡ ਦੇ ਪ੍ਰੋਗਰਾਮ ਹਨ, ਸਮੂਹ ਸੰਗਤਾਂ ਵੱਲੋਂ ਜੋ ਸ਼ੁੱਕਰਵਾਰ ਨੂੰ ਸ੍ਰੀ ਖੰਡਪਾ ਸਾਹਿਬ ਆਰੰਭ ਹੋਣਗੇ, ਐਤਵਾਰ ਨੂੰ ਸੰਪੂਰਨਤਾਵਾਂ ਹੋਣਗੀਆਂ, ਅਤੇ ਨਾਲ ਨਾਲ ਹੀ ਜੋ ਹਰ ਸਾਲ ਦੀ ਤਰ੍ਹਾਂ ਸਾਲਾਨਾ ਸਮਾਗਮ ਜਥੇ ਦੇ ਸਿੰਘਾਂ ਵੱਲੋਂ ਹੁੰਦੇ ਹਨ ਖੰਡਕਰੀ ਜਥੇ ਵੱਲੋਂ, ਸੋ ਸ਼ੁੱਕਰਵਾਰ ਸਵੇਰੇ ਗੁਰੂ ਘਰ ਵਿਖੇ ਆਸਾ ਦੀ ਵਾਰ ਦੇ ਕੀਰਤਨ ਹੋਣਗੇ। ਸ਼ਾਮਾਂ ਨੂੰ 6:30 ਵਜੇ ਤੋਂ ਲੈ ਕੇ ਰਾਤ ਤਕਰੀਬਨ 9:15 ਤੱਕ ਦੀਵਾਨ ਹੋਣਗੇ। ਸ਼ਨੀਵਾਰ ਨੂੰ ਜੋ ਆਸਾ ਦੀ ਵਾਰ ਦੇ ਕੀਰਤਨ ਹੋਣਗੇ ਉਹ ਗੁਰੂ ਘਰ ਟੇਸੀ ਵਿਖੇ ਹੋਣਗੇ। ਨਾਲ ਨਾਲ ਉੱਥੇ ਅੰਮ੍ਰਿਤ ਸੰਚਾਰ ਹੋ ਰਹੇ ਹਨ, ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਸਮੇਂ ਸਿਰ ਪਹੁੰਚ ਜਾਣਾ ਜੀ। ਅਤੇ ਸ਼ਨੀਵਾਰ 25 ਤਰੀਕ ਸ਼ਾਮ ਨੂੰ ਗੁਰੂ ਘਰ ਫਰੀ ਮੌਨ ਵਿਖੇ ਜੋ ਰਹਿਣ ਸਭਾ ਕੀਰਤਨ ਹੋਣੇ ਹਨ, ਸੋ ਆਪ ਸੰਗਤਾਂ ਨੇ ਇਹਨਾਂ ਸਮਾਗਮਾਂ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਜ ਆਪਿ ਨਿਰਜਨਾ ਦੋਈ ਕੁਦਰਤ ਸਾਜੇ ਕਰ ਰਸ ਨਿਠੁਚਾਓ ਦਾਤਾ ਕਰਤਾ ਆਪ ਤੂੰ ਤੁਛ ਦੇਵ ਕਰੇ ਪਸਾਓ ਤੂੰ ਜਨ ਸਭ ਸੇ ਦੇ ਲੈ ਸੇ ਜਿੰਦ ਕੁਆਓ ਕਰਿਆ ਸਿੰਡ ਠੁਚਾਓ ਕਰਿਆ ਸਿੰਡ ਠੁਚਾਓ।

ਉੱਥੇ ਸੱਚੇ ਸੱਚ ਨੇ ਬੜਾ ਤੈਨੂੰ ਵੱਖ ਕਰੇ ਜਜਮਾ ਲਿਆ ਥਾਓ ਨਾ ਪਾਇਨ ਕੂੜਿਆ ਮੌਕਾ ਲੈ ਦੁਜਗ ਚਾਲਿਆ ਤੇਰੇ ਨਾਇਰ ਤੇ ਸਿੱਝਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਮੈਂ ਧਰਮ ਵਹਾ ਲਿਆ

ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹ ਜੀਵਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਿੜਦਾ ਤਾਂ ਕੋ ਨਹੀਂ ਸਭ ਸੁਣੇ ਲੋਕ ਸਭਾਇਆ। ਸਤਿਗੁਰ ਮੇਰੇ ਸੱਚ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ। ਜਿਹਨੇ ਸੱਚੋ ਸੱਚ ਬੁਝਾਇਆ ਜਿਹਨੇ ਸੱਚੋ ਸੱਚ ਬੁਝਾਇਆ।

ਜੀਵ ਬਿਨ ਸਭ ਸਦਾ ਦੇਖਾ ਜੇ ਆਖ ਗਵਾਈ ਹੈ। ਜੇ ਲੋੜੇ ਚੰਗਾ ਆਪਣਾ ਕਰ ਪੁਨਹੁ ਨੀਚ ਸਦਾਈ ਹੈ। ਜੇ ਜਰਵਾਣਾ ਪਰ ਹਰੇ ਜਰਵੇਸ ਕਰੇਂਦੀ ਆਈ ਹੈ। ਕੋ ਰਹੇ ਨਾ ਭਰੀਏ ਭਾਈ ਹੈ, ਕੋ ਰਹੇ ਨਾ ਭਰੀਏ ਭਾਈ ਹੈ।

ਬਿਨ ਸਤਿਗੁਰ ਕਿਨੈ ਨ ਪਾਇਓ, ਬਿਨ ਸਤਿਗੁਰ ਕਿਨੈ ਨ ਪਾਇਆ। ਸਤਿਗੁਰ ਵਿੱਚ ਆਪ ਰੱਖੇ ਹੁਣ ਕਰ ਪ੍ਰਗਟ ਆਪ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤ ਜਨ ਵਿੱਚੋਂ ਮੋ ਚੁਕਾਇਆ। ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਗੁਰ ਸੇਵ ਕੀਤੇ ਸੰਤੋਖੀ ਜਿਨ ਸੱਚ ਸੱਚ ਧਿਆਇਆ ਉਹ ਨਿਮਨ ਦੇ ਪੈਰ ਰੱਖ ਕਰ ਸੁਕਰਿਤ ਧਰਮ ਕਮਾਇਆ ਉਹਨੀ ਦੁਨੀਆਂ ਤੋੜੇ ਬੰਧਨ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀਸ਼ੀ ਅਗਲਾ ਨਿਤ ਦੇਵੇ ਚੜ੍ਹੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ।

ਸੱਚਾ ਸੇਵੇ ਤੂੰ ਜਿਨ ਸੱਚ ਸੱਚ ਵਰਤਾਇਆ ਜਿਸ ਤੋਂ ਤੇ ਤਿਸ ਮੇਲੇ ਸੱਚ ਪਤਨੀ ਸੱਚ ਕਮਾਇਆ ਸਤਿਗੁਰ ਮੇਲੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸਤ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ ਵਿੱਚ ਦੁਨੀਆਂ ਕਾਹੇ ਆਇਆ।

ਅਕਮਾਣਾ ਅਲਮਲ ਖਾਈ ਸਿਰ ਸ਼ਾਈ ਪਾਈ ਮੂਰਖਨ ਦੇ ਪਤ ਗਵਾਈ ਵਿਣ ਨਾਵੇਂ ਕਿਸ ਥਾਏ ਨਾ ਪਾਈ ਰਹਿ ਬਿਬਾਣੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ ਸਤਿ

ਸੁਣ ਕਿਰਤ ਗਾਵਦੇ ਨਾਨਕ ਕਰਮ ਬਾਰ ਦਾ ਢੋਲ ਲੈਣੇ ਧਾਵਦੇ ਇੱਕ ਮੂਲ ਨਾ ਪੁੱਜਣ ਆਪਣਾ ਅਣਾ ਹੁੰਦਾ ਆਪ ਗਣਾਹਿੰਦੇ ਹੁਣ ਢਾਡੀ ਕੰਨੀ ਜਾਤ ਹੋਰ ਤੁਮ ਜਾਤ ਸਦਾਹਿੰਦੇ ਤਿੰਨ ਮੰਗਾਂ ਚ ਤੁਜੇ ਧਿਆਹਿੰਦੇ ਤਿੰਨ ਮੰਗਾਂ ਚ ਤੁਜੇ

ਦੁਆਰ ਕਰਮ ਜਨਕ ਤੁਧ ਪਾਇਆ ਤਿਤਨੀ ਖਸਮ ਤੇ ਆਇਆ ਇਹਨਾਂ ਦਿਨ ਤੱਕ ਬਸ ਕਿਸ ਨਾ ਹੀ ਤੁਧ ਵੇਖੀ ਜਗਦੀ ਉਪਾਇਆ ਇੱਕ ਨਾ ਨੋ ਤੁਮੇ ਲਹਿ ਇੱਕ ਆਪਤ ਦੁਖਵਾਇਆ ਗੁਰ ਕਿਰਪਾ ਤੇ ਜਾਣੇ ਜਿੱਥੇ ਤੁਧ ਆਪ ਬੁਝਾਇਆ ਸਹਿਜ ਹੀ ਸਤ ਸਮਾਇਆ।

ਪੌੜੀ ਪੜਿਆ ਹੋਵੇ ਗੁਨਾਹਗਾਰ ਤਾਂ ਉਵੇਂ ਸਾਧ ਨਾ ਮਾਰੀਏ, ਜਿਹਾ ਘਾਲੇ ਘਾਲ ਨਾ ਦੇਵੇ ਹੋ ਨਾ ਉਪਚਾਰੀਏ, ਐਸੀ ਕਲ ਨਾ ਖੇਡੀਏ ਜਿੱਤ ਦਰਗੇ ਗਿਆ ਹਾਰੀਏ, ਪੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ, ਮੋਹ ਚੱਲੇ ਸੋ ਅੱਗੇ ਮਾਰੀਏ, ਮੋਹ ਚੱਲੇ ਸੋ ਅੱਗੇ ਮਾਰੀਏ।

ਮੋੜੀ ਸਾਹਿਬ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ। ਤਾਦਰ ਕੇ ਪੈਦਾ ਜਾਏ ਸੀ, ਤਾਦਰ ਕੇ ਪੈਦਾ ਜਾਏ।

ਮੇਰੇ ਪੌੜੀ ਸਤਿਗੁਰ ਵੱਡਾ ਕਰ ਸਲਾਹੇ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਰੇ ਤਾਂ ਨਦਰੀ ਆਈਆਂ, ਜਾਤ ਸੁਭਾਣਾ ਤਾਂ ਮਨ ਵਸਾਈਆਂ, ਕਰ ਹੁਕਮ ਅਸਤਕ ਹੱਥ ਤਰ ਵਿੱਚ ਮਾਰ ਕੱਢੀਆਂ ਬੁਰਿਆਈਆਂ, ਸਹਿਤ ਉੱਠੇ ਨੌ ਨਦ ਪਾਈਆਂ, ਸਹਿਤ ਉੱਠੇ ਨੌ ਨਦ ਪਾਈਆਂ।

ਹਰਿ ਨਾਨਕ ਅੰਦਰਾਂ ਜਾਪਣੀ ਹਰਿ ਤਾਂ ਕੇ ਪਾਰਾਵਾਰ ਆਪ ਕਰੈ ਸਾਖ ਦੀ ਬਰਾਬ ਕਰੈ ਮਾਰ ਇੱਕ ਨਗਲੀ ਜਿੰਜੀ ਨੇ ਇੱਕ ਪ੍ਰਿਛੜੇ ਵਿਸ਼ਿਆਰ ਆਪ ਕਰੈ ਕਰੇ ਆਪ ਹੋ ਕੈ ਸੁਖਰੇ ਪੁਕਾਰ ਨਾਨਕ ਕਰਨਾ ਜਿਨ ਕੀ ਫਿਰ ਤਸੇ ਹੀ ਕਰਨੀ ਸਾਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ, ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀਮਾਉਂਟ ਤੋਂ ਅੰਮ੍ਰਿਤਸਰ ਦੀਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਰਾਹੀਂ ਜੁੜੇ ਸਨ ਭਾਈ ਭਵਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸਾਚਖੰਡ ਸ੍ਰੀ ਦਰਬਾਰ ਸਾਹਿਬ ਜੀ ਵੱਲੋਂ ਕੀਰਤਨੀ ਜਥਾ ਭਾਈ ਸਮਝਤ ਹੈ। ਬਹੁਤ ਬਹੁਤ ਧੰਨਵਾਦ ਆਉਣ ਨੂੰ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅੰਮ੍ਰਿਤ ਵੇਲੇ ਦੇ ਪਿੱਤਰ ਮੁਖਵਾਕ ਦੀ ਕਥਾ ਆਪ ਜੀ ਨੂੰ ਸਰਨ ਕਰਨ ਭਾਈ ਗੁਰਜਨ ਸਿੰਘ ਜੀ ਪਟਿਆਲੇ ਵਾਲੇ, ਉਹਨਾਂ ਪਾਸੋਂ ਪਿਆਸ ਕਰ ਸਰਨ ਕਰੋ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਆਉਣ ਵਾਲੇ ਵੀਰਵਾਰ ਵਾਲੇ ਦਿਨ ਆ ਰਹੇ ਹਨ, ਸ਼ਾਮ ਦੇ ਦੀਵਾਨ ਸਜਣਗੇ ਅਤੇ ਇਸੇ ਸੰਬੰਧ ਵਿੱਚ ਅਗਲੇ ਦਿਨ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਸਾਹਿਬ ਪ੍ਰਾਰੰਭ ਹੋਣਗੇ। ਹਰ ਸਾਲ ਦੀ ਤਰ੍ਹਾਂ ਸੰਗਤਾਂ ਵੱਲੋਂ ਐਤਵਾਰ ਸਵੇਰੇ ਸੰਪੂਰਨਤਾਵਾਂ ਅਤੇ ਐਤਵਾਰ ਦੀਵਾਨ ਵੀ ਇਸ ਸੰਬੰਧ ਸਜਣਗੇ। ਆਪ ਜੀ ਨੇ ਹਾਜ਼ਰੀ ਭਰਨੀਆਂ ਜੀ। ਸਮੂਹ ਸ਼ਹੀਦਾਂ ਸਿੰਘਾਂ ਦੀਆਂ ਯਾਦਾਂ ਵਿੱਚ ਸਾਲਾਨਾ ਅਖੰਡ ਕੀਰਤਨ ਸਮਾਗਮ ਜੋ ਕਿ ਇਸ ਹਫ਼ਤੇ ਆ ਰਹੇ ਹਨ, ਵੀਰਵਾਰ ਤੋਂ ਲੈ ਕੇ ਐਤਵਾਰ ਤੱਕ, ਵੀਰਵਾਰ ਅਤੇ ਸ਼ਨਿਚਰਵਾਰ ਦੇ ਦੀਵਾਨ ਸ਼ਾਮ ਦੇ ਅਤੇ ਸਵੇਰ ਦੇ 25 ਤਰੀਕ ਨੂੰ ਸਵੇਰ ਦੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਟੀਸੀ ਵਿਖੇ ਸਜਣਗੇ ਅਤੇ 24 ਤਰੀਕ ਦੇ ਸਵੇਰ ਸ਼ਾਮ ਦੇ ਦੀਵਾਨ ਗੁਰਦੁਆਰਾ ਸਾਹਿਬ ਫਰੀ ਮਾਊਂਟ ਵਿਖੇ ਹੋਣਗੇ। 25 ਤਰੀਕ ਨੂੰ ਸ਼ਨਿਚਰਵਾਰ ਨੂੰ ਗੁਰੂ ਨਾਨਕ ਪ੍ਰਕਾਸ਼ ਟੀਸੀ ਵਿਖੇ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋ ਰਹੇ ਹਨ। 25 ਜੁਲਾਈ ਦਿਨ ਸ਼ਨਿਚਰਵਾਰ ਨੂੰ ਸਿਰ 10 ਵਜੇ ਦੇ ਕਰੀਬ ਆਪ ਜਿਨ੍ਹਾਂ ਨੇ ਗੁਰੂ ਵਾਲੇ ਬੰਨ ਤੇ ਨਾਮ ਲਿਖਾ ਸਕਦੇ ਹੋ, ਪੰਜਾਂ ਪਹਿਲ ਦੇ ਪੇਸ਼ ਹੋ ਕੇ ਨਾਮ ਦਾ ਤਮਰਦਾਤ ਪ੍ਰਾਪਤ ਕਰਕੇ ਜਨਮ ਸੇਲਾ ਕਰੋ ਅਤੇ 25 ਤਰੀਕ ਦੀ ਰਹਿਣ ਸਵਾਈ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਊਂਟ ਵਿਖੇ ਹੋਵੇਗੀ। ਆਪ ਜੀ ਨੇ ਹਾਜ਼ਰੀ ਭਰਨੀਆਂ ਜੀ। ਆਉਣ ਕਥਾ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तेज बरखा है, बरसात है, लेकिन कहिंदे जिहदे कोल प्रबंध ना होवे ओ नाम अमृत नूं सांभ नहीं सकदे हुंदे। आखो सतनाम श्री वाहिगुरु। हुण तुसीं देखो भी जिन्हां देशां कोल बरसात दा पाणी सांभण दी समर्था है ਉਹ ਧਰਤੀ ਦਾ ਪਾਣੀ ਘਰਾਂ ਲਈ ਵੀ ਨਹੀਂ ਵਰਤਦੇ। ਆਸਟ੍ਰੇਲੀਆ ਵਗੈਰਾ ਇੱਥੇ ਤਾਂ ਮੈਨੂੰ ਪਤਾ ਨਹੀਂ, ਸਾਰਾ ਬਰਸਾਤ ਦਾ ਪਾਣੀ ਵਰਤਦੇ ਆ। ਅਤੇ ਇੱਕ ਉਹ ਵੀ ਦੇਸ਼ ਨੇ ਜਿੱਥੇ ਬਰਸਾਤ ਦਾ ਪਾਣੀ ਸੜਕਾਂ 'ਤੇ ਵੀ, ਸ਼ਹਿਰਾਂ 'ਚ, ਬਾਜ਼ਾਰਾਂ 'ਚ ਨਿਹਾਇਤ ਗੰਦਾ ਚਿੱਕੜ ਬਣ ਕੇ ਲੋਕਾਂ ਨੂੰ ਪਰੇਸ਼ਾਨ ਕਰਦਾ। ਜਦੋਂ ਉਹ ਬਰਸਾਤ ਦੀ ਵਰਖਾ ਜਿਹੜੀ ਪਈ ਸੀ ਉਹ ਸਾਰਾ ਪਾਣੀ ਬੜਾ ਸਾਫ਼ ਸੁਥਰਾ ਸੀ, ਲੇਕਿਨ ਜਿਹੋ ਜਿਹੀ ਥਾਂ 'ਤੇ ਪਿਆ ਉਹੋ ਜਿਹਾ ਪ੍ਰਤੀਤ ਹੋਣ ਲੱਗ ਪਿਆ। ਮਹਾਰਾਜ ਜੀ ਕਹਿੰਦੇ ਭਾਈ ਕਹਿਣ ਤੋਂ ਭਾਵ ਇਹ ਹੈ ਸਿੱਧਾ ਸਿੱਧਾ ਵੀ ਆਪਣਾ ਭਾਂਡਾ ਅੰਦਰਲਾ ਸਾਫ਼ ਰੱਖਿਆ ਕਰੋ, ਕਿਉਂਕਿ ਬਰਸਾਤ ਅੰਮ੍ਰਿਤ ਦੀ ਜਦੋਂ ਹੁੰਦੀ ਹੈ ਅੰਮ੍ਰਿਤ ਨੇ ਅੰਦਰ ਪੈਣਾ ਹੀ ਪੈਣਾ ਹੈ। ਅਤੇ ਜੇ ਭਾਂਡਾ

ਅੱਜ ਚੁਗਲੀਆਂ ਚ ਬੁਰੇ ਕਰਮਾਂ ਦੇ ਵਿੱਚ। ਫਿਰ ਕਹਿੰਦੇ ਇੱਕ ਹੌਲੀ ਹੌਲੀ ਬਰਸਾਤ ਹੁੰਦੀ, ਤਿਪਕਾ ਤਿਪਕਾ ਤਿਪਕਾ ਤਿਪਕਾ ਚੋਈ ਜਾਣਾ ਕਈ ਦਿਨ ਲਗਾਤਾਰ। ਇੱਕ ਪ੍ਰਮਾਣ ਮਹਾਰਾਜ ਜੀ ਨੇ ਇਹ ਦਿੱਤਾ ਉੱਥੇ ਵੀ ਜਦੋਂ ਮੋਲੇ ਧਾਰ ਬਰਸਾਤ ਹੁੰਦੀ ਹੈ ਨਾ, ਜਿਹੜੇ ਟਿੱਬੇ ਆ ਉੱਚੇ ਟਿੱਬੇ ਉਹ ਸੱਖਣੇ ਰਹਿ ਜਾਂਦੇ ਆ ਉਹਦੇ ਤੋਂ, ਕਿਉਂਕਿ ਬਹੁਤ ਤੇਜ਼ ਬਰਸਾਤ ਹੁੰਦੀ ਆ, ਉਹ ਆਪਣੇ ਵਡੱਪਣ 'ਚ ਹੀ ਉਹਨਾਂ 'ਚ ਪਾਣੀ ਨਹੀਂ ਸਮਾ ਪਾਉਂਦਾ, ਥੱਲੇ ਬਹਿ ਜਾਂਦਾ ਨਾਲ ਦੀ ਨਾਲ ਉੱਪਰਲੀ ਸਤਾ ਤੋਂ ਹੀ। ਮਹਾਰਾਜ ਜੀ ਕਹਿੰਦੇ ਕੀਰਤਨ ਜਿਹੜਾ ਅਭਿਮਾਨੀ ਬੰਦਿਆਂ ਨਾਲ ਇੱਦਾਂ ਦੀ ਪ੍ਰਵਿਰਤੀ ਕਰਦਾ ਹੈ,

ਸਿਮਰਨ ਦਾ ਭਜਨ ਦਾ। ਮਹਾਰਾਜ ਕਹਿੰਦੇ ਕਥਾ ਕਹਿੰਦੇ ਉਹ ਹੌਲੀ ਹੌਲੀ ਪੈਂਦੀ, ਉਹ ਬਰਸਾਤ ਹੈ ਜਿਹੜੀ ਹੌਲੀ ਹੌਲੀ ਕਰਕੇ ਤੁਪਕਾ ਤੁਪਕਾ ਪੈ ਕੇ ਪੱਥਰ ਨੂੰ ਵੀ ਗਿੱਲਾ ਕਰ ਦਿੰਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਉਹ ਪੱਥਰ ਨੂੰ ਵੀ ਗਿੱਲਾ ਕਰ ਦਿੰਦੀ ਹੈ। ਮਹਾਰਾਜ ਜੀ ਸੱਚੇ ਪਾਤਸ਼ਾਹ ਇਸੇ ਕਰਕੇ ਕਹਿੰਦੇ ਭਾਈ ਜਿਹੜੀ ਕਥਾ ਹੈ ਇਹ ਹੌਲੀ ਹੌਲੀ ਹੌਲੀ ਹੌਲੀ ਰਿਸਣ ਵਾਲੀ ਬਰਸਾਤ ਹੈ ਅਤੇ ਇਹ ਉੱਚਿਆਂ ਟਿੱਬਿਆਂ ਨੂੰ ਵੀ ਬਰਾਬਰ ਰਸਾਉਂਦੀ ਹੈ, ਧਰਤੀ ਨੂੰ ਵੀ ਬਰਾਬਰ ਜਲ ਪ੍ਰਦਾਨ ਕਰਦੀ ਹੈ। ਕਿਉਂ? ਹੰਕਾਰੀਆਂ ਦੇ, ਕ੍ਰੋਧੀਆਂ ਦੇ, ਲੋਭੀਆਂ ਦੇ, ਲਾਲਚੀਆਂ ਦੇ ਅੰਦਰ ਕਿੰਨੇ ਤਰ੍ਹਾਂ ਦੀਆਂ ਗੱਲਾਂ, ਕਿੰਨੇ ਤਰ੍ਹਾਂ ਦੇ ਖਿਆਲ ਹੁੰਦੇ ਆ। ਉਹ ਜਦੋਂ ਮਹਾਰਾਜ ਜੀ ਦੇ ਬਚਨ ਸੁਣਦੇ ਆ ਹੌਲੀ ਹੌਲੀ ਹੌਲੀ ਹੌਲੀ, ਕੁਝ ਨਾ ਕੁਝ ਤਾਂ ਬੰਦਾ ਛੱਡ ਕੇ ਜਾਂਦਾ ਹੀ ਆ ਮਹਾਰਾਜ ਦੇ ਘਰ ਜਦੋਂ ਆਇਆ ਹੋਵੇ। ਕੋਈ ਨਾ ਕੋਈ ਗਲਤੀ, ਕੋਈ ਨਾ ਕੋਈ ਆਪਣੀ ਕਮੀ, ਕੋਈ ਸੁਭਾਅ ਦੀ ਕਮੀ, ਕੁਛ ਨਾ ਕੁਛ ਜ਼ਰੂਰ ਛੱਡਦਾ ਬੰਦਾ। ਸੋ ਜਦੋਂ ਛੱਡਦਾ ਸਾਰਾ ਕੁਛ ਤਾਂ ਉਹਦੇ 'ਤੇ ਕਿਰਪਾ ਹੋ ਜਾਂਦੀ ਹੈ ਮਹਾਰਾਜ ਜੀ ਦੀ, ਬਖਸ਼ਿਸ਼ ਹੋ ਜਾਂਦੀ ਹੈ ਸੱਚੇ ਪਾਤਸ਼ਾਹ। ਸੋ ਆਪਾਂ ਕੀਰਤਨ ਔਰ ਕਥਾ ਦੋਨੋਂ ਮੋਹਲੇ ਤਾਰ ਵਰਖਾ ਦਾ ਆਨੰਦ ਵੀ ਮਾਣਦੇ ਹਾਂ ਅਤੇ ਜਿਹੜੀ ਤਿਪਕਾ ਤਿਪਕਾ ਕਰਕੇ ਪੈਂਦੀ ਹੈ ਉਹਦਾ ਆਨੰਦ ਵੀ ਮਾਣਦੇ ਹਾਂ। ਲੇਕਿਨ ਖੁਦ ਇੱਕ ਰਸ ਸ਼ਾਂਤ ਬਸ, ਭਟਕਦੇ ਨਹੀਂ, ਓਵਰ ਖੁਸ਼ੀ ਨਹੀਂ ਹੁੰਦੇ, ਗਮ 'ਚ ਤਾਂ ਕੀ ਜਾਣਾ, ਰਜ਼ਾ 'ਚ ਰਹਿੰਦੇ ਆ ਵਾਹਿਗੁਰੂ ਦੇ ਵਿੱਚ ਵੀ ਉਹ ਸਮਾਂ ਆਵੇ ਜਦੋਂ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਮਿਹਰ ਦ੍ਰਿਸ਼ਟੀ ਹੋਵੇ ਅਤੇ ਅਸੀਂ ਵੀ ਬਖਸ਼ੀ ਜਾਈਏ। ਆਓ ਅੱਜ ਦੇ ਸ਼ਬਦ ਅੰਦਰ ਮਹਾਰਾਜ ਸਾਹਿਬ ਜੀ ਐਸਾ ਹੀ ਗਿਆਨ ਸਾਡੀ ਝੋਲੀ ਪਾ ਰਹੇ ਨੇ। ਚਿੱਤਵਿਰਤੀਆਂ ਨੂੰ ਇਕਾਗਰ ਕਰੋ, ਰਸਨਾ ਦੀ ਪਵਿੱਤਰਤਾ ਲਈ ਔਰ ਮਨ ਦੀ ਇਕਾਗਰਤਾ ਲਈ

ਲੈਣਾ ਵੀ ਜਿਵੇਂ ਆਹ ਸਾਡੇ ਘਰ ਬਣੇ ਆ ਪਾਰਟ ਨੰਬਰ 1, 2, 3, 4, 5, 6, 7 ਵਗੈਰਾ ਵਗੈਰਾ। ਇੱਥੇ ਇਹ ਘਰ ਪਹਿਲਾ ਹੋਵੇ, ਦੂਜਾ ਹੋਵੇ, ਪੜਤਾਲ ਲਿਖੀ ਹੋਵੇ, ਹੋਰ ਕੋਈ ਸ਼ਬਦ ਲਿਖਿਆ ਹੋਵੇ, ਰਾਗ ਦਾ ਨਾਮ ਬਦਲਿਆ ਹੋਵੇ, ਸੋ ਉਹਦਾ ਸਾਰਾ ਸੰਬੰਧ ਰਾਗੀ ਸਿੰਘਾਂ ਦੇ ਗਾਉਣ ਨਾਲ ਹੋ ਜਾਂਦਾ। ਤੇ ਇਹੋ ਜਿਹਾ ਗਾਉਣ ਜਿਹੜਾ ਮਹਾਰਾਜ ਨੇ ਬਾਣੀ ਚ ਲਿਖਿਆ, ਇਹ ਮਿਹਨਤੀ ਗੁਰੂ ਕੇ ਸਿੱਖ ਹੀ ਸੁਣਾ ਸਕਦੇ। ਭਾਈ ਭੁਪਿੰਦਰ ਸਿੰਘ ਜੀ ਜਿਨ੍ਹਾਂ ਦਾ ਕੀਰਤਨ ਚੱਲ ਰਿਹਾ ਇਸ ਸਥਾਨ ਤੇ, 33 ਸਾਜਾਂ ਦੇ ਔਰ ਗੁਰਬਾਣੀ ਕੀਰਤਨ ਦੇ ਗੂੜ੍ਹ ਗਿਆਤਾ ਨੇ, ਇਹੋ ਜਿਹੜੇ ਗੁਰੂ ਕੇ ਸਿੱਖ ਨੇ ਉਹ ਫਿਰ ਰਾਗ ਦੀ ਸਮਝ ਰੱਖਦੇ, ਰਾਗ ਨੂੰ ਗਾਉਣਾ ਕਿਵੇਂ ਹੈ, ਕਦੋਂ ਗਾਉਣਾ, ਕਿਸ ਵੇਲੇ ਗਾਉਣਾ, ਉਹ ਫਿਰ ਸਟੇਜ ਦੇ ਵਿੱਚ ਸਟੇਜ ਤੇ ਆਨੰਦ ਵੀ ਬੰਨਦੇ ਆ, ਪੂਰਾ ਟਿਕਾ ਸ਼ਾਂਤੀ ਕਰਾਸ ਬਣਾਈ ਰੱਖਦੇ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਅੰਗੀ ਵਚਨ ਕਰਦੇ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਹਿੰਦੇ ਭਾਈ ਉਹ ਵਾਹਿਗੁਰੂ ਇੱਕ ਹੈ, ਸਤਿਗੁਰੂ ਦੀ ਕਿਰਪਾ ਦੇ ਨਾਲ, ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਦੇ ਨਾਲ ਉਸ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਉੱਦਾਂ ਉਹ ਵਾਹਿਗੁਰੂ ਕਿਸੇ ਨੂੰ ਮਿਲਦੇ ਨਹੀਂ ਹਨ, ਉਹਨਾਂ ਦਾ ਪਤਾ ਵੀ ਸਤਿਗੁਰੂ ਨੂੰ ਹੀ ਹੁੰਦਾ ਹੈ। ਕਿੱਥੇ ਬੈਠੇ ਆ? ਮਹਾਰਾਜ ਜੀ ਕਹਿੰਦੇ ਤੁਹਾਡੇ ਹਿਰਦੇ ਚ ਬੈਠੇ ਆ ਹਰ ਸਮੇਂ। ਬਾਹਰ ਤਾਂ ਬੰਦਾ ਲੱਭਣ ਭੱਜ ਪੈਂਦਾ, ਤੁਰ ਪੈਂਦਾ। ਫਰੀਦ ਸਾਹਿਬ ਕਹਿੰਦੇ ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੌੜੇ ਮਸੀ ਰੱਬ ਹਿਆਲੀਐ, ਬਾਹਰ ਕਿਆ ਢੁੰਡੇ। ਕਹਿੰਦੇ ਰੱਬ ਤਾਂ ਤੇਰੇ ਹਿਆਲੀਐ, ਹਿਰਦੇ ਦੇ ਵਿੱਚ ਵੱਸਦਾ ਹੈ, ਬਾਹਰ ਕੀ ਲੱਭਦਾ ਫਿਰਦਾ, ਕਿਹੜਾ ਰੱਬ ਭਾਲਦਾ ਫਿਰਦਾ ਬਾਹਰ, ਜਿਹੜਾ ਤੈਨੂੰ ਬਾਹਰੋਂ ਮਿਲ ਜਾਏਗਾ।

ਜਦੋਂ ਬਣ ਜਾਏਗਾ, ਬਖਸ਼ਿਸ਼ ਦੇ ਪਾਤਰ ਜਦੋਂ ਬਣ ਜਾਓਗੇ, ਜਿਸ ਦਿਨ ਗੁਰੂ ਨੂੰ ਲੱਗ ਗਿਆ ਵੀ ਹਾਂ ਹੁਣ ਭਾਂਡਾ ਤਿਆਰ ਹੈ, ਉਸੇ ਦਿਨ ਨਿਹਾਲ ਕਰ ਦੇਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਉਸੇ ਦਿਨ, ਫਿਰ ਦੇਰ ਨਹੀਂ ਲੱਗੇਗੀ। ਬੰਦਨਾ ਹਰ ਬੰਦਨਾ ਬੰਦਨਾ ਗੁਣ ਗਾਵੋ ਗੋਪਾਲ ਰਾਏ, ਕਹਿੰਦੇ ਮੇਰੀ ਨਮਸਕਾਰ ਹੈ, ਨਮਸਕਾਰ ਹੈ, ਨਮਸਕਾਰ ਹੈ ਉਸ ਗੋਪਾਲ ਰਾਏ ਪਰਬ੍ਰਹਮ ਪਰਮੇਸ਼ਰ ਨੂੰ, ਜਿਹਨੇ ਮੈਨੂੰ ਸਰੀਰ ਦਿੱਤਾ, ਮੈਨੂੰ ਸਵਾਸ ਦਿੱਤੇ, ਪਰਿਵਾਰ ਦਿੱਤਾ, ਧਨ ਸੰਪੱਤੀ ਦਿੱਤੀ, ਔਰ ਆਪ ਜੀ ਵਰਗੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੋੜਿਆ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਵਾਰ ਵਾਰ ਮੈਨੂੰ ਨੇ ਕੀ ਦਿੱਤਾ ਇਹਦਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ, ਇਸ ਕਰਕੇ ਉਹਨੂੰ ਵਾਰ ਵਾਰ ਬੰਦਨਾ ਹੀ ਹੈ, ਜਾਣੀ ਜਾਣ ਸਤਿਗੁਰੂ ਨੂੰ ਕਿ ਮਹਾਰਾਜ ਤੁਹਾਨੂੰ ਨਮਸਕਾਰ ਹੀ ਕਰਨੀ ਬਣਦੀ ਹੈ, ਬਸ ਮੱਥਾ ਹੀ ਟੇਕਦੇ ਮਹਾਰਾਜ ਆਪ ਜੀ ਨੂੰ, ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਕਿਰਪਾ ਕਰ ਰਹੇ ਹੈ। ਮਹਾਰਾਜ ਜੀ ਕਹਿੰਦੇ ਵੱਡਾ ਭਾਗ ਭੇਟੇ ਗੁਰਦੇਵਾ, ਕੋਟ ਅਪਰਾਧ ਮਿਟੇ ਹਰ ਸੇਵਾ। ਜਦੋਂ ਮਸਤਕ ਦੇ ਭਾਗ ਜਾਗ ਜਾਣ ਨਾ, ਉਦੋਂ ਫਿਰ ਪੂਰਨ ਗੁਰੂ ਦਾ ਸੰਗ, ਪੂਰਨ ਗੁਰੂ ਦੀ ਸੇਵਾ ਮਿਲਦੀ ਹੈ। ਆਹ ਦੇਖੋ ਜਿਹੜੇ ਭਾਈ ਮੰਝ ਜੀ ਹੋਏ ਆ, ਕਿੱਡੀ ਘੱਲ ਨਾ ਘਾਲੀ ਭਾਈ ਮੰਝ ਜੀ ਨੇ, ਕਾਹਦੇ ਲਈ ਘਾਲੀ, ਮਹਾਰਾਜ ਸਾਹਿਬ ਜੀ ਨੂੰ ਖੁਸ਼ ਕਰਨ ਦੇ ਲਈ ਬਸ।

ਖੁਸ਼ ਕਰਨ ਦੇ ਲਈ ਕਿਸ ਹੱਦ ਤੱਕ ਗੁਜ਼ਰ ਸਕਦਾ ਹੈ। ਕਦੇ ਭਾਈ ਮਨ ਜੀ ਦਾ ਜੀਵਨ ਸੁਣ ਕੇ ਦੇਖਿਓ ਕਿਸੇ ਢਾਡੀ ਜਥੇ ਪਾਸੋਂ, ਘਰ ਬਾਰ ਤਿਆਗ ਦਿੱਤਾ, ਸਭ ਕੁਛ ਛੱਡ ਦਿੱਤਾ, ਪੀਰਾਂ ਦੇ ਸੇਵਕ ਸੀ, ਕਬਰਾਂ ਢਾ ਦਿੱਤੀਆਂ, ਸਭ ਕੁਛ ਨਿਬੇੜ ਦਿੱਤਾ, ਤੇ ਹਰ ਵੇਲੇ ਲੰਗਰਾਂ ਦੀ ਸੇਵਾ ਚ ਲੱਗੇ ਰਹਿਣਾ। ਐਸਾ ਜਿਹੜਾ ਪ੍ਰੇਮ ਹੈ ਉਹਨੂੰ ਨਿਭਾਉਣ ਦੇ ਲਈ ਗੁਰੂ ਕੇ ਸਿੱਖ ਜਿਹੜੇ ਆ ਆਪਣਾ ਤਨ, ਆਪਣਾ ਮਨ, ਆਪਣਾ ਧਨ ਸਭ ਕੁਝ ਵਾਰ ਦਿੰਦੇ ਆ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰੋ। ਤੇ ਐਸੇ ਗੁਰਸਿੱਖਾਂ ਨੂੰ ਹੀ ਵੱਡੇ ਭਾਗ ਪੇਟੇ ਗੁਰਦੇਵਾ, ਵੱਡੇ ਭਾਗਾਂ ਕਰਕੇ ਗੁਰੂਦੇਵ ਦੀ ਦਾਤ ਹਾਸਲ ਹੁੰਦੀ। ਤੇ ਜਦੋਂ ਗੁਰੂ ਸਾਹਿਬ ਮਿਲਦੇ ਆ, ਕੋਟ ਅਪਰਾਧ ਮਿਟੇ ਹਰ ਸੇਵਾ, ਕਰੋੜਾਂ ਅਪਰਾਧ

ਕਦੀ ਕਦੇ ਵੀ ਸਾੜਦੀ। ਹੁਣ ਸੋਗ ਕਦੋਂ ਪੈਦਾ ਹੁੰਦਾ ਹੈ ਸਾਡੇ ਅੰਦਰ? ਜਦੋਂ ਤੱਕ ਅਸੀਂ ਮਹਾਰਾਜ ਤੋਂ ਟੁੱਟੇ ਹੁੰਦੇ, ਜਦੋਂ ਜੁੜੇ ਹੁੰਦੇ ਹਾਂ ਉਦੋਂ ਸੋਗ ਨਹੀਂ ਜਾਗਦਾ। ਮਹਾਰਾਜ ਕਹਿੰਦੇ ਸੋਗ ਅਗਨ ਤਿਸ ਜਾਨਾ ਵਿਆਪੈ। ਸੋਗ ਦੀ ਅਗਨੀ ਉਸ ਗੁਰਮੁਖ ਨੂੰ ਨਹੀਂ ਤੰਗ ਕਰ ਸਕਦੀ ਜਿਹਦਾ ਮਨ ਮਹਾਰਾਜ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਹਰ ਵੇਲੇ।

ਕਹਿੰਦਾ ਹੀ ਰਹਿੰਦਾ। ਐਸੀ ਦਾਤ ਇੱਕ ਦਿਨ ਚੁਗਲੀ ਪੈ ਜਾਂਦੀ ਹੈ ਮਹਾਰਾਜ ਸਾਹਿਬ ਜੀ ਦੀ, ਐਸੀ ਬਖਸ਼ਿਸ਼ ਹੋ ਜਾਂਦੀ ਹੈ ਕਿ ਮਨ ਰੰਗਿਆ ਜਾਂਦਾ ਮਹਾਰਾਜ ਜੀ ਦੇ ਪ੍ਰੇਮ ਦੇ ਰੰਗ ਚ। ਕਿੱਥੇ ਤਾਂ ਸੋਗ ਦੇ ਵਿੱਚ ਲੋਕਾਂ ਦਾ ਮਨ ਰੰਗਿਆ ਹੋਇਆ ਹੁੰਦਾ। ਮਹਾਰਾਜ ਜੀ ਕਹਿੰਦੇ ਸੋਗ ਸੋਗ ਕਿੱਥੇ ਰਹਿੰਦੇ, ਉੱਥੇ ਸੋਗ ਅਗਨ ਤੇ ਚਾਨਣਾ ਵਿਆਪੈ। ਸੋਗ ਸੋਗ ਨਹੀਂ ਉੱਥੇ ਰਹਿੰਦੇ, ਫਿਰ ਕੀ ਰਹਿੰਦਾ? ਮਹਾਰਾਜ ਦਾ ਪ੍ਰੇਮ, ਮਹਾਰਾਜ ਦੇ ਪ੍ਰੇਮ ਦੀ ਰੰਗਣ ਉਹਦੇ ਵਿੱਚ ਰੰਗਿਆ ਜਾਂਦਾ।

ਕਹਿੰਦਾ ਸਾਧੂਆਂ ਦਾ ਸੰਗ ਕਰਕੇ। ਸਾਧੂ ਕੌਣ ਹੁੰਦੇ ਹੈ? ਮਹਾਰਾਜ ਜੀ ਕਹਿੰਦੇ ਨੌ ਦੁਆਰੇ ਸਾਧ ਸਾਧ ਕਹਾ। ਨੌ ਦੁਆਰੇ ਜਿਹਨੇ ਸਰੀਰ ਦੇ ਸੋਧ ਲਏ ਹੈ, ਚੰਗੀ ਤਰ੍ਹਾਂ ਸਾਧਨਾ ਕਰ ਲਈ ਹੈ, ਕਹਿੰਦੇ ਫਿਰ ਉਹ ਆਤਮ ਸਰੂਪ ਚ ਟਿਕ ਗਿਆ ਹੈ, ਉਹਨੂੰ ਪਾਵਨ ਬਾਣੀ ਨੇ ਸਾਧੂ ਕਿਹਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਇੱਥੇ ਬਚਨ ਕਰ ਰਹੇ ਨੇ, ਸਾਗਰ ਤਰਿਆ ਸਾਧੂ ਸਨ। ਜਿਹੜਾ ਸਾਗਰ ਹੈ, ਸੰਸਾਰ ਰੂਪ ਸਮੁੰਦਰ, ਇਹ ਕਿਵੇਂ ਤਰਿਆ ਜਾਂਦਾ? ਭਾਈ ਸਾਧੂਆਂ ਦੀ ਸੰਗਤ ਕਰਕੇ ਤਰਿਆ ਜਾਂਦਾ। ਉੱਦਾਂ ਨਹੀਂ ਤਰ ਹੁੰਦਾ ਕਿਸੇ ਤੋਂ ਇਹ, ਕਿਉਂਕਿ ਇਹਦਾ ਕੋਈ ਪਾਰਾਵਾਰ ਹੀ ਹੈ ਨਹੀਂ, ਇਹਦੀ ਕੋਈ ਗਿਣਤੀ ਮਿਣਤੀ ਹੀ ਨਹੀਂ ਹੈ ਸੰਸਾਰ ਦੀ ਕੋਈ, ਕਿ ਕਿੱਡਾ ਵੱਡਾ ਹੈ ਇਹ। ਬਾਕੀ ਗੱਲਾਂ ਛੱਡੋ, ਆਪਣੇ ਇਸ ਬ੍ਰਹਿਮੰਡ ਦੀ ਇੱਕ ਦੀ ਗੱਲ ਕਰ ਲਓ। ਇਹ ਬ੍ਰਹਿਮੰਡ ਕਿੰਨਾ ਵੱਡਾ ਹੈ, ਕੋਈ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਵਾਹਿਗੁਰੂ ਦਾ ਸਾਜਿਆ ਜਿਹੜਾ ਸੰਸਾਰ ਹੈ ਭਾਈ, ਇਹ ਕਿੱਡਾ ਵੱਡਾ ਹੈ, ਇਹ ਵੀ ਨਹੀਂ ਜਾਣਿਆ ਜਾਂਦਾ। ਕਿਉਂ? ਸਤਨਾਮ ਸ੍ਰੀ ਵਾਹਿਗੁਰੂ। ਪਰ ਧਨ ਦੋਖ ਕਿਛ ਪਾਪ ਨਾ ਫੇੜੇ, ਜਮ ਜੰਦਾਰ ਨਾ ਆਵੇ ਨੇੜੇ। ਕਹਿੰਦੇ ਪਰਾਇਆ ਧਨ ਦੋਖ ਦੁਸ਼ਟ ਪੁਣਾ ਤੇ ਕੁਝ ਪਾਪ, ਪਰਾਏ ਧਨ ਨੂੰ ਲੈ ਕੇ ਉਹ ਨਾ ਕਰੇ ਬੰਦਾ, ਉਹਨਾਂ ਨੂੰ ਤਿਆਗ ਦੇਵੇ। ਕਹਿੰਦੇ ਫਿਰ ਜਮ ਤੇ ਜਮ ਦੇ ਕੰਕਰ ਸੇਵਕ, ਜਮਦੂਤ ਦੇ ਸੇਵਕ ਉਹ ਰਹਿਣ ਨਹੀਂ ਆਉਂਦੇ। ਜਮ ਜੰਦਾਰ ਨਾ ਆਵੇ ਨੇੜੇ, ਨੇੜੇ ਨਹੀਂ ਆਉਂਦੇ ਲੈਣ ਲਈ ਉਹ। ਫਿਰ ਲੈਣ ਕੌਣ ਆਉਂਦੇ ਆ? ਮਰ ਕਹਿੰਦੇ ਰਾਮਗਣ ਲੈਣ ਆਉਂਦੇ, ਰੱਬ ਦੇ ਸੇਵਕ ਆਉਂਦੇ ਆ ਲੈਣ।

ਨੇੜੇ ਵਸਦੀਆਂ ਨੇ। ਉਹ ਸੰਸਾਰ ਵਾਲਿਆਂ ਨੂੰ ਬੜੀ ਦੂਰ ਲੱਗਦੀਆਂ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੀਆਂ ਰੂਹਾਂ ਰੱਬ ਦੇ ਨੇੜੇ ਨਜ਼ਦੀਕ ਹੁੰਦੀਆਂ ਨੇ ਨਾ, ਸੰਸਾਰ ਵਾਲਿਆਂ ਨੂੰ ਉਹਨਾਂ ਦਾ ਪਤਾ ਵੀ ਨਹੀਂ ਹੁੰਦਾ ਵੀ ਇਹ ਰੱਬ ਦੇ ਨੇੜੇ ਹੈ ਵੀ ਜਾਂ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਜਿਹੜੇ ਦੂਰ ਵੱਸਦੇ ਆ ਉਹ ਬੜਾ ਨੇੜੇ ਸ਼ੋਅ ਕਰ ਦਿੰਦੇ ਆ ਮਹਾਰਾਜ ਦੇ ਵੀ ਅਸੀਂ ਪਤਾ ਨਹੀਂ ਕਿੰਨੇ ਕੁ ਨੇੜੇ ਆ, ਲੇਕਿਨ ਉਹਨਾਂ ਦਾ ਵਰ ਜਾਣ, ਸਰੀਰ ਤਿਆਗ ਜਾਣ, ਸੁੱਤੇ ਸਿੱਧ ਪਤਾ ਹੀ ਨਹੀਂ ਚੱਲਦਾ ਗਏ ਕਿੱਧਰ ਨੂੰ। ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਅਕਾਲ ਪੁਰਖ ਦੇ ਸੇਵਕ ਲੈਣ ਆਉਂਦੇ ਆ, ਉਹ ਲੈ ਕੇ ਜਾਂਦੇ ਆ ਫਿਰ ਬੜੇ ਇੱਜ਼ਤ ਨਾਲ, ਅਦਬ ਨਾਲ, ਸਤਿਕਾਰ ਨਾਲ, ਭਾਵਨਾ ਨਾਲ, ਪਿਆਰ ਨਾਲ। ਕਹਿੰਦੇ ਜਦੋਂ ਰਾਜਾ ਜਨਕ ਜੀ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ 'ਚ ਕੀਤਾ ਹੈ, ਕਹਿੰਦੇ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖਵਾਸੀ। ਕਹਿੰਦੇ ਰਾਜਾ ਜਨਕ ਜੀ ਜਦੋਂ ਉਹਨੂੰ ਪਰਮੇਸ਼ਰ ਦੇ ਸੇਵਕ ਲੈਣ ਆਏ, ਹੁਣ ਦੋ ਪ੍ਰਮਾਣ ਨੇ ਇੱਥੇ ਸਾਧ ਸੰਗਤ ਜੀ, ਅਗਰ ਰਾਜਾ ਜਨਕ ਜੀ ਦਾ ਇਹ ਪ੍ਰਸੰਗ ਦਾਸ ਸੁਣਾ ਰਿਹਾ ਇੱਥੇ। ਪਹਿਲਾ ਪ੍ਰਮਾਣ ਧੁੜਕੀ ਬਾਣੀ ਹੈ, ਪਰ ਧਨ ਦੋ ਵਿੱਚ ਪਾਪ ਨਾ ਫੇੜੇ, ਜਮ ਜੰਦਾਰ ਨਾ ਆਵੇ ਨੇੜੇ। ਜਮ ਤੇ ਜਮਦੂਤ ਨੇੜੇ ਨਹੀਂ ਆਉਂਦੇ, ਜਮਾਂ ਦੇ ਦੂਤ ਕਿਹਦੇ ਨੇੜੇ ਨਹੀਂ ਆਉਂਦੇ, ਜਿਹਦੀ ਅੰਦਰ ਦੀ ਤ੍ਰਿਸ਼ਨਾ ਗੁਰੂ ਮਹਾਰਾਜ ਜੀ ਨੇ ਆਪ ਬੁਝਾ ਦਿੱਤੀ। ਅੱਗੇ

ਕੁਦਰੇ ਪ੍ਰਭ ਸਰਨਾਈ, ਪਰ ਤਨ ਦੋ ਕਿਸ ਪਾਪ ਨਾ ਫੇੜੇ, ਜਮ ਜੰਦਾਰ ਨਾ ਆਵੇ। ਕਹਿੰਦੇ ਜਿਹਨੇ ਪਰਾਇਆ ਧਨ ਤਨ ਅਤੇ ਗੁਨਾਹ ਆਦਿ ਕਿਸੇ ਵੱਲ ਧਿਆਨ ਨਹੀਂ ਦਿੱਤਾ ਸਿਵਾਏ ਵਾਹਿਗੁਰੂ ਦੇ ਨਾਮ ਤੋਂ, ਮਹਾਰਾਜ ਜੀ ਕਹਿੰਦੇ ਜਮਾਂ ਦੇ ਦੋ ਤੋਦੇ ਨੇੜੇ ਵੀ ਨਹੀਂ ਆਉਂਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਆਉਂਦੇ ਆ ਲੈਣ, ਉਹਨਾਂ ਨੂੰ ਪਤਾ ਚੱਲ ਜਾਂਦਾ ਵੀ ਇਹ ਤਾਂ ਸਾਡੀ ਸਵਾਰੀ ਨਹੀਂ। ਜਾਂ ਤਾਂ ਉਹਦੇ ਪਰੇ ਹੋ ਜਾਂਦੇ ਆ ਜਾਂ ਵਾਪਸ ਚਲੇ ਜਾਂਦੇ ਆ। ਫਿਰ ਜਿਨ੍ਹਾਂ ਦੀ ਡਿਊਟੀ ਲੱਗੀ ਹੁੰਦੀ ਆ ਉਹ ਆਉਂਦੇ ਆ ਲੈਣ ਦੇ ਲਈ, ਅਤੇ ਜਦੋਂ ਆਉਂਦੇ ਆ ਰੱਬ ਦੇ ਪਿਆਰੇ ਸਰੀਰ ਤਿਆਰ ਲੈਂਦੇ ਆ। ਬਸ ਸਰੀਰ ਤਿਆਗ ਕੇ ਸੱਚਖੰਡ ਚਲੇ ਜਾਂਦੇ ਆ, ਵਾਹਿਗੁਰੂ ਦੀ ਦਰਗਾਹ ਦੇ ਵਿੱਚ ਚਲੇ ਜਾਂਦੇ।

ਗੁਰੂ ਹੀ ਜਪਣ। ਦੂਰੋਂ ਭਾਵ ਕੋਈ ਗੁਰੂ ਘਰ ਤੋਂ ਬਹੁਤ ਦੂਰ ਬੈਠਾ ਹੋਵੇ, ਲਾਗੇ ਤਾਗੇ ਕਿਤੇ ਦਰਬਾਰ ਨਾ ਹੋਵੇ, ਦਰਸ਼ਨਾਂ ਦੀ ਪੂਰਤੀ ਦਾ ਕੋਈ ਸਾਧਨ ਵੀ ਨਾ ਹੋਵੇ,

ਬਖਸ਼ੇ ਜਾਂਦੇ ਆ ਵਾਹਿਗੁਰੂ ਦੀ ਦਰਗਾਹ ਦੇ ਵਿੱਚੋਂ। ਕਿਰਪਾ ਦੇ ਮਹਾਰਾਜ ਜੀ ਦੀ ਬਖਸ਼ਿਸ਼ ਦੇ ਉਹ ਗੁਰਮੁਖ ਪਾਤਰ ਬਣ ਜਾਂਦੇ ਆ ਸਹੀ ਅਰਥਾਂ ਦੇ ਵਿੱਚ। ਤੇ ਉਹਨਾਂ ਨੂੰ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਅੰਦਰ ਜਿਹੜੀ ਉਸ ਤੋਂ ਪਹਿਲੇ ਦੀ ਅਵਸਥਾ ਸੀ, ਤ੍ਰਿਸ਼ਨਾ ਸੀ ਅੰਦਰ, ਉਹ ਤ੍ਰਿਸ਼ਨਾ ਨੂੰ ਮਹਾਰਾਜ ਆਪ ਬੁਝਾ ਦਿੰਦੇ ਆ।

ਸਾਧੂ ਹੱਲਦੇ ਮਹਾਰਾਜ ਜੀ ਤੇ ਐਸੇ ਗੁਰੂ ਕੇ ਸਿੱਖਾਂ ਦਾ ਮਹਾਰਾਜ ਦੀ ਸ਼ਰਨ ਚ ਆਉਣ ਕਰਕੇ ਭਲਾ ਹੋ ਜਾਂਦਾ, ਪਰ ਉਪਕਾਰ ਹੋ ਜਾਂਦਾ ਉਹਨਾਂ ਦੇ ਉੱਤੇ ਸਤਿਗੁਰੂ ਦਾ। ਸੋ ਤੀਸਰਾ ਵਚਨ ਇੱਥੇ ਇਹ ਹੈ ਭਾਈ, ਜੋ ਮਹਾਰਾਜ ਜੀ ਦੇ ਹੋ ਜਾਂਦੇ ਆ ਨਾ, ਉਹਨਾਂ ਨੂੰ ਮਹਾਰਾਜ ਸਾਹਿਬ ਜੀ ਆਪ ਆਪਣਾ ਹੱਥ ਦੇ ਕੇ ਰੱਖ ਲੈਂਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਤੇ ਬਖਸ਼ਿਸ਼ ਦੀ ਨਿਸ਼ਾਨੀ ਇਹੀ ਹੁੰਦੀ ਹੈ ਕਿ ਮਹਾਰਾਜ ਜੀ ਨੇ ਬਖਸ਼ ਲਿਆ। ਬਹੁਤਿਆਂ ਨੂੰ ਮਹਾਰਾਜ ਹਰ ਰੋਜ਼ ਬਖਸ਼ਦੇ ਆ, ਬਹੁਤ ਲੋਕਾਂ ਨੂੰ ਬਖਸ਼ਦੇ ਆ ਮਹਾਰਾਜ। ਪਤਾ ਨਹੀਂ ਕਿੰਨੇ ਕਹਿ ਜਿਹੜੇ ਹਜ਼ੂਰ ਸਾਹਿਬ ਬਖਸ਼ੇ ਜਾ ਰਹੇ ਆ ਡੇਲੀ, ਪਤਾ ਨਹੀਂ ਕਿੰਨੇ ਕਹਿ ਜਿਹੜੇ ਪਟਨਾ ਸਾਹਿਬ ਤਖਤ ਸਾਹਿਬ ਤੇ ਬਖਸ਼ੇ ਜਾ ਰਹੇ ਆ, ਪਤਾ ਨਹੀਂ ਕਿੰਨੇ ਕਿੰਨੇ ਜਿਹੜੇ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਬਖਸ਼ੇ ਜਾ ਰਹੇ ਆ, ਕਿਹੜੀ ਕਿਹੜੀ ਥਾਂ ਤੇ ਕਿੱਥੇ ਕਿੱਥੇ ਕੌਣ ਕੌਣ ਬਖਸ਼ਿਆ ਜਾ ਰਿਹਾ ਕੋਈ ਨਹੀਂ ਪਤਾ ਚੱਲਦਾ। ਇਹ ਮਿਹਰਾਮਤ ਹੈ ਮੇਰੇ ਸੱਚੇ ਪਾਤਸ਼ਾਹ ਦੀ। ਆਓ ਆਪਾਂ ਵੀ ਮਹਾਰਾਜ ਸਾਹਿਬ ਜੀ ਦੀ ਮਿਹਰਾਮਤ ਦੇ ਪਾਤਰ ਬਣਨ ਦੀ ਕੋਸ਼ਿਸ਼ ਕਰੀਏ। ਅਰਦਾਸ ਕਰੀਏ, ਮਹਾਰਾਜ ਇਹ ਜਿਹੜਾ ਨਾਮ ਹੈ ਇਹ ਸਾਨੂੰ ਵੀ ਬਖਸ਼ ਦਿਓ, ਅੰਦਰ ਦੀ ਸ਼ਾਂਤੀ, ਅੰਦਰ ਦਾ ਟਿਕਾ ਮਹਾਰਾਜ ਸਾਨੂੰ ਵੀ ਬਖਸ਼ ਦਿਓ। ਤੇ ਜਦੋਂ ਅਸੀਂ ਐਸੀ ਬੇਨਤੀ ਕਰਦੇ ਹਾਂ ਫਿਰ ਮਹਾਰਾਜ ਜੀ ਕੋਈ ਇਹੋ ਜਿਹਾ ਸਲੋਕ ਸਾਨੂੰ ਸੁਣਾਉਂਦੇ ਹੈ, ਫਿਰ ਸਾਨੂੰ ਹੀ ਚੁੱਪ ਕਰਨਾ ਪੈਂਦਾ। ਮਹਾਰਾਜ ਕਹਿੰਦੇ ਭਾਈ ਅਸੀਂ ਤਾਂ ਬਖਸ਼ਦੇ ਹਾਂ, ਸਭ ਨੂੰ ਬਖਸ਼ਦੇ ਹਾਂ, ਤੁਸੀਂ ਗੱਲ ਤਾਂ ਸੁਣਦੇ ਨਹੀਂ ਕੋਈ। ਅਸੀਂ ਕਿਹਾ ਕਿਸੇ ਦੀ ਨਿੰਦਿਆ ਨਾ ਕਰੋ, ਤੁਸੀਂ ਜ਼ੁਬਾਨ ਤੋਂ ਬੋਲਣਾ ਬੰਦ ਕਰ ਲੈਂਦੇ ਹੋ, ਬਾਕੀ ਕੋਈ ਸਿਮਟਮ ਰੋਕਦੇ ਨਹੀਂ। ਉਹਦੇ ਕੋਲੋਂ ਦੀ ਲੰਘੋਗੇ, ਅੱਖਾਂ ਹੋਰ ਤਰ੍ਹਾਂ ਦੀ ਕੱਢ ਕੇ ਫੁਕਰਾ ਜਿਹਾ ਹਾਸਾ ਹੱਸ ਕੇ ਬੰਦੇ ਨੂੰ ਪਰੇਸ਼ਾਨ ਕਰੀਏ ਅਸੀਂ। ਮਹਾਰਾਜ ਜੀ ਕਹਿੰਦੇ ਭਾਈ ਇਹ ਸਾਰਾ ਕੁਛ ਹੀ ਛੱਡਣਾ ਪੈਂਦਾ, ਜਮਾਂ ਸਰਲ ਹੋਣਾ ਪੈਂਦਾ, ਜਮਾਂ ਸਰਲ ਸਰਲ ਸਰਲ, ਇੰਨਾ ਕੁ ਸਰਲ ਜਿਹਦੀ ਵਿਆਖਿਆ ਹੀ ਨਾ ਹੋ ਸਕੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਨੇ ਕਿਹਾ ਖੁਦਗਰਜ ਨਹੀਂ ਬਣਨਾ, ਖੁਦਗਰਜ ਬਣ ਕੇ ਕੁਝ ਵੀ ਪੱਲੇ ਨਹੀਂ ਪੈਣਾ, ਪਰ ਉਪਕਾਰੀ ਬਣੋ, ਭਲਾ ਕਰੋ ਬੱਚਿਆਂ ਦਾ, ਬੱਚਿਆਂ ਦਾ, ਪੜ੍ਹਨ ਵਾਲਿਆਂ ਦਾ, ਪੜ੍ਹਨ ਵਾਲੀਆਂ ਦਾ। ਇਹ ਸਰੀਰ ਨੇ ਨਾ, ਸਵਾਸਾਂ ਨੇ, ਜਿੰਨਾ ਕੁ ਸਮਾਂ ਮਿਲਿਆ ਬਸ ਆਪਣਾ ਡਮਰੂ ਵਜਾ ਕੇ ਚਲੇ ਜਾਣਾ, ਤੇ ਜੇ ਕਿਤੇ ਕੋਈ ਥੋੜਾ ਥੋੜਾ ਲਾਹਾ ਲੈਂਦੇ ਰਹੀਏ ਤਾਂ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਰਹਿੰਦੇ ਆ। ਸੋ ਗੁਰਮੁਖੋ, ਆਪਾਂ ਸਾਰੇ ਵੱਡੇ ਪੱਗਾਂ ਵਾਲੇ ਹਾਂ, ਸਤਿਗੁਰੂ ਦੀ ਹਜ਼ੂਰੀ 'ਚ ਬੈਠ ਕੇ ਮਹਾਰਾਜ ਜੀ ਦਾ ਜਸ ਬੜੇ ਪਿਆਰ ਨਾਲ ਸੁਣ ਰਹੇ ਹਾਂ। ਇਹ ਚੀਜ਼ ਬੜੀ ਵੱਡੀ ਹੁੰਦੀ ਹੈ ਵੀ ਦਰਬਾਰ 'ਚ ਬੰਦੇ ਭਾਵੇਂ ਚਾਰ ਕੀ ਬੈਠੇ ਹੋਣ ਪਰ ਸਰੋਤੇ ਹੋਣ, ਸੁਣਨ ਵਾਲੇ ਹੋਣ। ਜ਼ਰੂਰੀ ਨਹੀਂ ਵੀ ਹਾਲ ਭਰਿਆ ਹੋਏਗਾ, ਫਿਰ ਬਹੁਤ ਵਧੀਆ ਬੋਲਾਂਗੇ, ਬਹੁਤ ਬਹੁਤ ਵਧੀਆ ਕਥਾ ਹੋਏਗੀ, ਨਹੀਂ। ਇੱਥੇ ਤਾਂ ਜਦੋਂ ਅੱਖਾਂ ਬੰਦ ਕਰ ਲਈਆਂ ਫਿਰ ਭਾਵੇਂ ਅੱਗੇ ਇੱਕ ਵੀ ਨਾ ਹੋਵੇ ਫਿਰ ਕੋਈ ਫਰਕ ਨਹੀਂ ਪੈਂਦਾ, ਪਰ ਸਤਿਗੁਰੂ ਦੀ ਹਜ਼ੂਰੀ 'ਚ ਹਰ ਵੇਲੇ ਇੱਕ ਸਿੱਖ ਹੋਣਾ ਚਾਹੀਦਾ ਹੈ ਚੌਰ ਸਾਹਿਬ ਦੀ ਸੇਵਾ ਤੇ। ਤੇ ਮਹਾਰਾਜ ਜੀ ਕਹਿੰਦੇ ਭਾਈ ਗੁਰਮੁਖੋ ਆਓ ਸੇਵਾ ਕਰਕੇ ਤਾਂ ਦੇਖੋ, ਸਿਮਰਨ ਕਰਕੇ ਤਾਂ ਦੇਖੋ, ਲਾਹਾ ਲੈ ਕੇ ਤਾਂ ਦੇਖੋ, ਥੋੜਾ ਥੋੜਾ ਤੁਸੀਂ ਆਪ ਥੋੜੇ ਸਮੇਂ 'ਚ ਕਹੋਗੇ ਵੀ ਮੇਰਾ ਬਾਣੀ ਪੜ੍ਹਨ ਨੂੰ ਜੀ ਕਰਦਾ, ਆਨੰਦ ਬੜਾ ਆਉਂਦਾ, ਸ਼ਾਂਤੀ ਬੜੀ ਆਉਂਦੀ ਹੈ, ਟਿਕਾ ਬੜਾ ਆਉਂਦਾ, ਰਸ ਬੜਾ ਆਉਂਦਾ,

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸਿਓ ਹੀ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡਟ ਕੀਤਾ ਤਰ੍ਹਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਲਵਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਲਈ ਆਰਿਆ ਸਿੱਖੀ ਕੇ ਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤੇ ਆਮਨ ਗਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜਿਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਮਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਦਾਨ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਬਾਲ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ ਮਨੋ ਕੇ ਦਰਸ਼ਨਦਾਰੀ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਗਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨੇਤਰੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਦੀ ਸ਼ਬਦ ਵਿਚਾਰ ਛੇ ਪੌੜੀ ਗ੍ਰੰਥ ਸਾਹਿਬ ਜੀ ਕੇ ਗਾਏ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਹੋਏ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਹ ਵਾਸਤੇ ਸੁਤਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨ ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਾ ਪ੍ਰਵਾਨ ਕਰਨੀਆਂ ਪਰਿਵਾਰੋਂ ਸੁੱਖ ਸ਼ਾਂਤੀ ਚੜ੍ਹਦੀ ਕਰਦਾਤਾ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੇ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਹੁਣ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ਣ ਬੇਨਤੀਆਂ ਅਨੁਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਅਸੂਰ ਜੁੜ ਬੈਠੀ ਸਾਧ ਸੰਗਤ ਜੀਵਨ ਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ ਅੰਮ੍ਰਿਤ ਵੇਲੇ ਤੋਂ ਹੀ ਗੁਰਦੁਆਰਾ ਸਾਹਿਬ ਜੁੜ ਕੇ ਸੰਗਤੀ ਰੂਪ ਚ ਨਾਮ ਜਪ ਕੇ ਪਿੱਤਰ ਗੁਰਬਾਣੀ ਪਾਠ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਆਪ ਆਏ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦਾਨ ਬਖਸ਼ਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਆਉਣ ਵਾਲੇ ਵੀਰਵਾਰ ਵਾਲੇ ਦਿਨ ਆ ਰਹੇ ਹਨ ਇਸ ਸੰਬੰਧਵਾਨ ਸਜਣਗੇ ਸ਼ਾਮ ਦੇ ਅਤੇ ਸ਼ੁੱਕਰਵਾਰ ਨੂੰ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਫਰੀਮੰਡ ਸੰਗਤਾਂ ਵੱਲੋਂ ਸ਼ੁੱਕਰਵਾਰ ਨੂੰ ਸਵੇਰੇ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਐਤਵਾਰ ਸਵੇਰੇ 10:30 ਵਜੇ ਸੰਪੂਰਨਤਾ ਵਾ ਐਤਵਾਰ ਦੇ ਵਿਸ਼ੇਸ਼ ਦੀਵਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਖੁਸ਼ੀਆਂ ਸੰਬੰਧ ਸਜਣਗੇ ਅਤੇ ਇਸ ਦੇ ਨਾਲ ਹੀ ਸ਼ਹੀਦਾਂ ਸਮੂਹ ਬੰਦ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆ

ਹਰ ਸਾਲ ਦੀ ਤਰ੍ਹਾਂ ਸਾਲਾਨਾ ਅਖੰਡ ਕੀਰਤਨ ਸਮਾਗਮ ਕੀਰਤਨ ਦਰਬਾਰ ਜੋ ਕਿ ਆਉਣ ਵਾਲੇ ਵੀਰਵਾਰ ਤੋਂ ਲੈ ਕੇ ਐਤਵਾਰ ਤੱਕ ਗੁਰਦੁਆਰਾ ਸਾਹਿਬ ਵੀਰਵਾਰ ਅਤੇ ਸ਼ਨਿਚਰਵਾਰ ਵੀਰਵਾਰ ਸ਼ਾਮ ਦੇ ਦੀਵਾਨ ਸ਼ਨਿਚਰਵਾਰ ਸਵੇਰ ਦੇ ਦੀਵਾਨ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਟੇਸੀ ਵਿਖੇ ਹੋਣਗੇ ਅਤੇ ਸ਼ੁੱਕਰਵਾਰ ਸਵੇਰ ਸ਼ਾਮ ਦੇ ਕੀਰਤਨ ਦਰਬਾਰ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਹੋਣਗੇ ਅਤੇ ਸ਼ਨਿਚਰਵਾਰ ਨੂੰ ਅੰਮ੍ਰਿਤ ਸੰਚਾਰ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਟੇਸੀ ਵਿਖੇ ਸਵੇਰੇ 10 ਵਜੇ ਹੋ ਰਹੇ ਹਨ। ਆਪ ਜਿਨ੍ਹਾਂ ਨੇ ਗੁਰੂ ਵਾਲੇ ਬੰਨਣਾ ਹੈ ਨਾਮ ਦੀ ਦਾਤ ਲੈਣ ਇੱਥੇ ਨਾਮ ਲਿਖਾ ਸਕਦੇ ਹੋ। ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਨਾਮ ਦਾਤ ਅਮਰਦਾਤ ਪ੍ਰਾਪਤ ਕਰਕੇ ਜਨਮ ਸੇਵਾ ਕਰੋ ਅਤੇ ਸ਼ਨਿਚਰਵਾਰ 25 ਜੁਲਾਈ ਦੇ ਸ਼ਾਮ ਦੇ ਸਾਰੀ ਰਾਤ ਰੈਣ ਸਵਾਈ ਕੀਰਤਨ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਹੋਣਗੇ। ਆਪ ਜੀ ਨੇ ਹਾਜ਼ਰੀ ਭਰਨੀ ਆ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨ ਦੀ ਸੰਪੂਰਨਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ, ਜਬ ਲੋ ਨਹੀਂ ਭਾਗ ਲਲਾਰ ਉਦੈ, ਤਬ ਲੋ ਭ੍ਰਮ ਤੇ ਫਿਰਤੇ ਬਹੁਤ ਆਇਓ। ਕਲ ਘੋਰ ਸਮੁੰਦਰ ਮੈਂ ਬੂੜ ਤਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਜਹੈ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਇ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ, ਨੂਰ ਔਰ ਸੋਹ ਕੁਰਸੋਹ ਝਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ,

ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਓ

ਜਮ ਜੰਦਾਰ ਨਾ ਆਵੈ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਧਰੇ ਪ੍ਰਭ ਸਰਨਾਈ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਧਰੇ ਪ੍ਰਭ ਸਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹੱਲਾ ਚੌਥਾ ਹਰ ਅਗਮ ਅਗੋਚਰ ਸਦਾ ਅਬਨਾਸੀ ਸਰਬੇ ਰੱਬ ਰਹੇ ਆ ਘਟ ਵਾਸੀ ਤਿਸ ਬਿਨ ਅਵਰ ਨ ਕੋਈ ਦਾਤਾ ਹਰ ਤਿਸੈ ਸਰੇਵ ਹੋ ਪ੍ਰਾਣੀ ਹੀ ਜਾ ਕੋ ਰਾਖੈ ਹਰ ਰਾਖਣ ਹਾਰਾ ਤਾ ਕੋ ਕੋਇ ਨ ਸਾਖ ਸਮਾਰਾ ਸੋ ਐਸਾ ਹਰ ਸੇਵ ਹੋ ਸੰਤ ਹੋ ਜਾ ਕੀ ਉਤਮ ਬਾਣੀ ਹੈ।

ਜੋ ਜੀਆਂ ਕੀ ਬੇਦਨ ਜਾਣੈ ਤਿਸ ਸਾਹਿਬ ਕੈ ਹਉ ਕੁਰਬਾਨੈ ਤਿਸ ਆਗੈ ਜਨ ਕਰ ਬੇਨੰਤੀ ਜੋ ਸਰਬ ਸੁਖਾਂ ਕਾ ਦਾਣੀ ਹੈ। ਜੋ ਜੀਐ ਕੀ ਸਾਰ ਨ ਜਾਣੈ ਤਿਸ ਸਿਉਂ ਕਿਛ ਨ ਕਹੀਐ ਅਜਾਣੈ ਮੂਰਖ ਸਿਉਂ ਨਹਿ ਲੂਝ ਪੁਰਾਣੀ ਹਰ ਜਪੀਐ ਪਦ ਨਿਰਵਾਣੀ ਹੈ।

ਪਾਥਰ ਕੀਟ ਪਖਾਣੀ ਹੈ ਨਾ ਕਰ ਆਸ ਮੀਤ ਸੁਤ ਭਾਈ ਨਾ ਕਰ ਆਸ ਕਿਸੇ ਸਾਹ ਵਿਵਹਾਰ ਕੀ ਪਰਾਈ ਬਿਨ ਹਰ ਨਾਵੈ ਕੋ ਬੇਲੀ ਨਾਹੀ ਹਰ ਜਪੀਐ ਸਾਰੰਗ ਪਾਣੀ ਹੈ ਅਰਜਨ ਨਾਮ ਜਪੋ ਬਨਵਾਰੀ ਸਭ ਆਸਾ ਮਨਸਾ ਪੂਰੈ ਥਾਰੀ ਜਨ ਨਾਨਕ ਨਾਮ ਜਪੋ ਭਵ ਖੰਡਨ ਸੁਖ ਸਹਿਜੇ ਰਹਿਣ ਬਿਹਾਣੀ ਹੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਜੋ ਸਰਨ ਪਰੈ ਤਿਸ ਕੀ ਪਤ ਰਾਖੈ ਜੈ ਪੁੱਛੋ ਵੇਦ ਪੁਰਾਣੀ ਹੈ ਜਿਸ ਹਰ ਸੇਵਾ ਲਾਏ ਸੋਈ ਜਨ ਲਾਗੈ ਗੁਰ ਕੈ ਸ਼ਬਦ ਭਰਮ ਪਾਉ ਭਾਗੈ

ਵਹਿ ਜਾਈ। ਸੋ ਤਪ ਪੂਰਾ ਸਾਈ ਸੇਵਾ, ਜੋ ਹਰ ਮੇਰੇ ਮਨ ਭਾਣੀ ਹੈ। ਹਉ ਕਿਆ ਗੁਣ ਤੇਰੇ ਆਖਾਂ ਸੁਆਮੀ, ਤੂੰ ਸਰਬ ਜੀਆਂ ਕਾ ਅੰਤਰ ਜਾਮੀ। ਹਉ ਮੰਗੋ ਦਾਨ ਤੁਜੈ ਪਹਿ ਕਰਤੇ, ਹਰ ਅਨਦਿਨ ਨਾਮ ਬਖਾਣੀ ਹੈ। ਕਿਸ ਹੀ ਜੋਰ ਅਹੰਕਾਰ ਬੋਲਣ ਕਾ, ਕਿਸ ਹੀ ਜੋਰ ਦੀਵਾਨ ਮਾਇਆ ਕਾ। ਮੈਂ ਹਰ ਬਿਨ ਟੇਕ ਧਰ ਅਵਰ ਨ ਕਾਈ, ਤੂੰ ਕਰਤੇ ਰਾਖ ਮੈਂ ਨਿਮਾਣੀ ਹੈ। ਨਿਮਾਣੇ ਮਾਣ ਕਰਹਿ ਤੁਧ ਭਾਵੈ, ਹੋਰ ਕੇਤੀ ਝਾਖ ਝਖ ਆਵੈ ਜਾਵੈ। ਜਿਨ ਕਾ ਪੱਖ ਕਰਹਿ ਤੂੰ ਸੁਆਮੀ, ਤਿਨ ਕੀ ਉਪਰ ਗੱਲ ਤੁਧ ਆਣੀ ਹੈ। ਹਰ ਹਰ ਨਾਮ ਜਿਨੀ ਸਦਾ ਧਿਆਇਆ, ਤਿਨੀ ਗੁਰ ਪ੍ਰਸਾਦ ਪਰਮ ਪਦ ਪਾਇਆ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਬਿਨ ਸੇਵਾ ਪੱਛੋ ਤਾਣੀ ਹੈ। ਤੂੰ ਸਭ ਮਹਿ ਵਰਤ ਹੈ ਹਰ ਜਗਨਨਾਥ, ਸੋ ਹਰ ਜਪੈ ਜਿਸ ਗੁਰਮਸਤਕ ਹਾਥ। ਹਰ ਕੀ ਸਰਨ ਪਿਆ ਹਰ ਜਾਪੀ, ਜਨ ਨਾਨਕ ਦਾਸ ਦਸਾਣੀ ਹੈ। ਮਾਰੂ ਸੋਲਹੇ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਲਾ ਉਪਾਏ ਧਰੀ ਜਿਨ ਧਰਨਾ, ਗਗਨ ਰਹਾਇਆ ਹੁਕਮੇ ਚਰਨਾ। ਅਗਨ ਉਪਾਏ ਈਦਨ ਮੈਂ ਬਾਧੀ, ਸੋ ਪ੍ਰਭ ਰਾਖੈ ਭਾਈ ਹੈ। ਜੀ ਜੰਤ ਕੋ ਰਿਜਕ ਸੰਭਾਹੇ, ਕਰਨ ਕਾਰਨ ਸਮਰੱਥ ਅਪਾਹੇ। ਖਿਨ ਮੈਂ ਥਾਪ ਅਥਾਪਣ ਹਾਰਾ, ਸੋਈ ਤੇਰਾ ਸਹਾਈ ਹੈ। ਮਾਤ ਗਰਭ ਮਹਿ ਜਿਨ ਪ੍ਰਿਤ ਪਾਲਿਆ, ਸਾਸ ਗਰਾਸ ਹੋਏ ਸੰਗ ਸੰਭਾਲਿਆ। ਸਦਾ ਸਦਾ ਜਪੀਐ ਸੋ ਪ੍ਰੀਤਮ, ਵੱਡੀ ਜਿਸ ਵਡਿਆਈ ਹੈ। ਸੁਲਤਾਨ ਖਾਨ ਕਰੇ ਖਿਨ ਕੀਰੇ, ਗਰੀਬ ਨਵਾਜ ਕਰੇ ਪ੍ਰਭ ਮੀਰੇ। ਗਰਭ ਨਿਵਾਰਨ ਸਰਬ ਸਧਾਰਨ, ਕਿਛ ਕੀਮਤ ਕਹੀ ਨਾ ਜਾਈ ਹੈ। ਸੋ ਪਤਵੰਤਾ ਸੋ ਧਨਵੰਤਾ, ਜਿਸ ਮਨ ਵਸਿਆ ਹਰ ਭਗਵੰਤਾ। ਮਾਤ ਪਿਤਾ ਸੁਤ ਬੰਧ ਪਪਾਈ, ਜਿਨ ਇਹ ਸ੍ਰਿਸ਼ਟਿ ਉਪਾਈ ਹੈ। ਪ੍ਰਭ ਆਹੀ ਸਰਨਾ ਭਉ ਨਹੀਂ ਕਰਨਾ, ਸਾਧ ਸੰਗਤ ਨਹਿ ਚੋ ਹੈ ਤਰਨਾ। ਮਨ ਬਚ ਕਰਮ ਅਰਾਧੇ ਕਰਤਾ, ਤਿਸ ਨਾਹੀ ਕਦੇ ਸਜਾਈ ਹੈ। ਗੁਣ ਨਿਧਾਨ ਮਨ ਤਨ ਮਹਿ ਰਵਿਆ, ਜਨਮ ਮਰਨ ਕੀ ਜੋਨ ਨ ਭਵਿਆ। ਦੋਖ ਬਿਨਾਸ ਕੀਆ ਸੁਖ ਡੇਰਾ, ਜਾਂ ਤ੍ਰਿਪਤ ਰਹੇ ਆਗਾਈ ਹੈ। ਮੀਤ ਹਮਾਰਾ ਸੋਈ ਸੁਆਮੀ, ਥਾਨ ਥਨੰਤਰ ਅੰਤਰ ਜਾਮੀ। ਸਿਮਰ ਸਿਮਰ ਪੂਰਨ ਪਰਮੇਸ਼ਰ, ਚਿੰਤਾ ਗਣਤ ਮਿਟਾਈ ਹੈ। ਹਰ ਕਾ ਨਾਮ ਕੋਟ ਲਖ ਵਾਹਾ, ਹਰ ਜਸ ਕੀਰਤਨ ਸੰਗ ਧਨ ਤਾਹਾ। ਗਿਆਨ ਖੜਗ ਕਰ ਕਿਰਪਾ ਦੀਨਾ, ਦੂਤ ਮਾਰੇ ਕਰ ਧਾਈ ਹੈ। ਹਰ ਕਾ ਜਾਪ ਜਪ ਹੋ ਜਪ ਜਪਨੇ, ਜੀਤ ਆਵੋ ਬਸੋ ਘਰ ਆਪਣੇ। ਲਖ ਚੌਰਾਸੀ ਨਰਕ ਨ ਦੇਖੋ, ਰਸਕ ਰਸਕ ਗੁਣ ਗਾਈ ਹੈ। ਖੰਡ ਬ੍ਰਹਮੰਡ ਉਧਾਰ ਨਹਾਰਾ, ਊਚ ਅਥਾਹ ਅਗੰਮ ਅਪਾਰਾ। ਜਿਸਨੋ ਕਿਰਪਾ ਕਰੇ ਪ੍ਰਭ ਆਪਣੀ, ਸੋ ਜਨ ਤਿਸੈ ਧਿਆਈ ਹੈ। ਬੰਧਨ ਤੋੜ ਲੀਏ ਪ੍ਰਭ ਮੋਲੇ, ਕਰ ਕਿਰਪਾ ਕੀਨੇ ਘਰ ਗੋਲੇ। ਅਨਹਦ ਰੁਣ ਚੁਣ ਘਰ ਸਹਿਜ ਤੁਨ, ਸਾਚੀ ਕਾਰ ਕਮਾਈ ਹੈ। ਮਨ ਪ੍ਰਤੀਤ ਬਣੀ ਪ੍ਰਭ ਤੇਰੀ, ਬਿਨਸ ਗਈ ਹੋ ਮੈਂ ਮਤ ਮੇਰੀ। ਅੰਗੀਕਾਰ ਕੀਆ ਪ੍ਰਭ ਆਪਣੈ, ਜਗ ਮੈਂ ਸੋਭ ਸਹਾਈ ਹੈ। ਜੈ ਜੈਕਾਰ ਜਪੋ ਜਗਦੀਸੈ, ਬਲ ਬਲ ਜਾਈ ਪ੍ਰਭ ਆਪਣੇ ਈਸੈ। ਤਿਸ ਮਨ ਦੂਜਾ ਅਵਰ ਨ ਦੀਸੈ, ਏਕਾ ਜਗਤ ਸਬਾਈ ਹੈ। ਸਤ ਸਤ ਸਤ ਪ੍ਰਭ ਜਾਤਾ, ਗੁਰ ਪ੍ਰਸਾਦ ਸਦਾ ਮਨ ਰਾਤਾ। ਸਿਮਰ ਸਿਮਰ ਜੀਵਹਿ ਜਨ ਤੇਰੇ, ਏਕ ਓਂਕਾਰ ਸਮਾਈ ਹੈ। ਭਗਤ ਜਨਾ ਕਾ ਪ੍ਰੀਤਮ ਪਿਆਰਾ, ਸਭੈ ਉਧਾਰਨ ਖਸਮ ਹਮਾਰਾ। ਸਿਮਰ ਨਾਮ ਪੁੰਨੀ ਸਭ ਇੱਛਾ, ਜਨ ਨਾਨਕ ਪੈ ਜਰ ਖਾਈ ਹੈ। ਮਾਰੂ ਸੋਲਹੇ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੰਗੀ ਜੋਗੀ ਨਾਰ ਲਪਟਾਣੀ। ਉਰਜ ਰਹੀ ਰੰਗ ਰਸਮਾਣੀ, ਕਿਰਤ ਸੰਜੋਗੀ ਭਏ ਇਕਤਰਾ। ਕਰਤੇ ਭੋਗ ਬਿਲਾਸਾ ਹੈ, ਜੋ ਪਿਰ ਕਰੈ ਸੋ ਧਨ ਤਤ ਮਾਨੈ। ਪਿਰ ਧਨੈ ਸਿਗਾਰ ਰੱਖੈ ਸੰਗਾਨੈ, ਮਿਲ ਇਕੱਤਰ ਬਸੈ ਦਿਨ ਰਾਤੀ। ਪ੍ਰਯੋ ਦੇ ਧਨੈ ਦਲਾਸਾ ਹੈ,
ਧਨ ਮੰਗੈ ਪ੍ਰਿਉ ਬਹੁ ਬਿਦ ਧਾਵੈ, ਜੋ ਪਾਵੈ ਸੋ ਆਣ ਦਿਖਾਵੈ, ਏਕ ਵਸਤ ਕੋ ਪਹੁੰਚ ਨ ਸਕੈ, ਧਨ ਰਹਿਤੀ ਭੂਖ ਪਿਆਸਾ ਹੀ। ਧਨ ਕਰੈ ਬਿਨੋ ਦੋ ਕਰ ਜੋਰੈ, ਪ੍ਰੈ ਪਰਦੇਸ ਨ ਜਾਹੋ ਬਸੋ ਘਰ ਮੋਰੈ, ਐਸਾ ਬਣਜ ਕਰੋ ਗ੍ਰਹਿ ਭੀਤਰ, ਜਿਤ ਉਤਰੈ ਭੂਖ ਪਿਆਸਾ ਹੀ। ਸਗਲੇ ਕਰਮ ਧਰਮ ਜੁਗ ਸਾਧਾ, ਬਿਨ ਹਰ ਰਸ ਸੁਖ ਤਿਲ ਨਹੀਂ ਲਾਧਾ, ਭਈ ਕਿਰਪਾ ਨਾਨਕ ਸਤਸੰਗੇ, ਤਾਉ ਧਨ ਪਿਰ ਆਨੰਦ ਉਲਾਸਾ ਹੀ। ਧਨ ਅੰਧੀ ਪਿਰ ਚਪਲ ਸਿਆਨਾ, ਪੰਚ ਤਤ ਕਾ ਰਚਨ ਰਚਾਨਾ, ਜਿਸ ਬਖਰ ਕੋ ਤੁਮ ਆਏ ਹਹੋ, ਸੋ ਪਾਇਓ ਸਤਿਗੁਰ ਪਾਸਾ ਹੀ। ਧਨ ਕਹੈ ਤੂੰ ਬਸ ਮੈਂ ਨਾਲੇ, ਪ੍ਰੈ ਸੁਖ ਵਾਸੀ ਬਾਲ ਗੋਪਾਲੀ, ਤੁਝੇ ਬਿਨਾ ਹੋ ਕਿਤ ਹੀ ਨਾ ਲਿਖੈ, ਬਚਨ ਦੇਹ ਛੋੜ ਨਾ ਜਾ ਸਾਹੀ।

ਜਾਂ ਸੱਦੇ ਤਾਂ ਊੜ ਸਦਾਸਾ ਹੀ। ਜਾਉ ਪ੍ਰੈ ਬਚਨ ਕਹੇ ਧਨ ਸਾਚੇ, ਧਨ ਕਛੂ ਨਾ ਸਮਝੈ ਚੰਚਲ ਕਾਚੇ, ਬਹੁਰ ਬਹੁਰ ਪਿਰ ਹੀ ਸੰਗ ਮੰਗੈ, ਉਹ ਬਾਤ ਜਾਣੈ ਕਰ ਹਾਸਾ ਹੀ। ਆਈ ਆ ਗਿਆ ਪਿਰ ਹੋ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ, ਊਠ ਸਧਾਇਓ ਛੂਟਰ ਮਾਟੀ, ਦੇਖ ਨਾਨਕ ਮਿਥੁਨ ਮੋਹਾਸਾ ਹੀ। ਰੇ ਮਨ ਲੋਭੀ ਸੁਣ ਮਨ ਮੇਰੇ, ਸਤਿਗੁਰ ਸੇਵ ਦਿਨ ਰਾਤ ਸਦੇਰੇ, ਬਿਨ ਸਤਿਗੁਰ ਪਚਮੂਏ ਸਾਕਤ, ਨਗੂਰੇ ਗਲ ਜਮ ਪਾਸਾ ਹੀ। ਮਨਮੁਖ ਆਵੈ ਮਨਮੁਖ ਜਾਵੈ, ਮਨਮੁਖ ਫਿਰ ਫਿਰ ਝੋਟਾਂ ਖਾਵੈ, ਜਿਤਨੇ ਨਰਕ ਸੇ ਮਨਮੁਖ ਭੋਗੈ, ਗੁਰਮੁਖ ਲੇਪ ਨਮਾਸਾ ਹੀ। ਗੁਰਮੁਖ ਸੋਏ ਜੇ ਹਰ ਜੀਉ ਪਾਇਆ, ਤਿਸ ਕੌਣ ਮਿਟਾਵੈ ਜੇ ਪ੍ਰਭ ਪਹਿਰਾਇਆ, ਸਦਾ ਆਨੰਦ ਕਰੇ ਆਨੰਦੀ, ਜਿਸ ਸਿਰ ਪਾਉ ਪਿਆ ਗਲ ਖਾਸਾ ਹੀ। ਹਾਂ ਬਲਹਾਰੀ ਸਤਿਗੁਰ ਪੂਰੇ, ਸਰਨ ਕੇ ਦਾਤੇ ਬਚਨ ਕੇ ਸੂਰੇ, ਐਸਾ ਪ੍ਰਭ ਮਿਲਿਆ ਸੁਖਦਾਤਾ, ਵਿਛੜਨਾ ਕਤ ਹੀ ਜਾਸਾ ਹੈ। ਗੁਣ ਨਿਧਾਨ ਕਸ਼ਕੀਮ ਨਾ ਪਾਈ, ਘੜ ਘੜ ਪੂਰ ਰਹੇ ਹੋ ਸਭ ਠਾਈ। ਨਾਨਕ ਸਰਨ ਦੀਨ ਦੁੱਖ ਭੰਜਨ, ਹਾਂ ਰੇਣ ਤੇਰੇ ਜੋ ਦਾਸਾ ਹੈ। ਮਾਰੂ ਸੋਲਹੇ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਰੈ ਆਨੰਦ ਆਨੰਦੀ ਮੇਰਾ, ਘੜ ਘੜ ਪੂਰਨ ਸਿਰ ਸਰਹਿ ਨਵੇਰਾ, ਸਿਰ ਸਾਹਾਂ ਕੈ ਸੱਚਾ ਸਾਹਿਬ, ਅਵਰ ਨਾਹੀ ਕੋ ਦੂਜਾ ਹੀ। ਹਰਖ ਬੰਦ ਆਨੰਦ ਦਇਆਲਾ, ਪ੍ਰਗਟ ਰਹਿਓ ਪ੍ਰਭ ਸਰਬ ਉਜਾਲਾ, ਰੂਪ ਕਰੇ ਕਰ ਵੇਖੈ ਬਿਗਸੈ, ਆਪੇ ਹੀ ਆਪ ਪੂਜਾ ਹੈ, ਆਪੇ ਕੁਦਰਤ ਕਰੇ ਵਿਚਾਰਾ, ਆਪੇ ਹੀ ਸੱਚ ਕਰੇ ਪਸਾਰਾ, ਆਪੇ ਖੇਲ ਖਿਲਾਵੈ ਦਿਨ ਰਾਤੀ, ਆਪੇ ਸੁਣ ਸੁਣ ਭੀਜਾ ਹੈ, ਸਾਚਾ ਤਖਤ ਸੱਚੀ ਪਾਤਸ਼ਾਹੀ, ਸੱਚ ਖਜ਼ੀਨਾ ਸਾਚਾ ਸਾਹੀ, ਆਪੇ ਸੱਚ ਧਾਰਿਓ ਸਭ ਸਾਚਾ, ਸੱਚੇ ਸੱਚ ਵਰਤੀਜਾ ਹੈ। ਸੱਚ ਤਪਾਵਸ ਸੱਚੇ ਕੇਰਾ, ਸਾਚਾ ਥਾਨ ਸਦਾ ਪ੍ਰਭ ਤੇਰਾ, ਸੱਚੇ ਕੁਦਰਤ ਸੱਚੀ ਬਾਣੀ, ਸੱਚ ਸਾਹਿਬ ਸੁਖ ਕੀ ਜਾਹੇ, ਏਕੋ ਆਪ ਤੂੰ ਹੈ ਬੜ ਰਾਜਾ, ਹੁਕਮ ਸੱਚੇ ਕਹਿ ਪੂਰੇ ਕਾਜਾ, ਅੰਤਰ ਬਾਹਰ ਸਭ ਕੁਛ ਜਾਣੈ, ਆਪੇ ਹੀ ਆਪ ਪਤੀਜਾ ਹੈ, ਤੂੰ ਬੜ ਰਸੀਆ ਤੂੰ ਤੂੰ ਬੜ ਭੋਗੀ, ਤੂੰ ਨਿਰਵਾਣ ਤੂੰ ਹੈ ਹੀ ਜੋਗੀ, ਸਰਬ ਸੋਖ ਸਹਿਜ ਕਰ ਤੇਰਾ, ਅਮਿਓ ਤੇਰੀ ਹੀ ਦ੍ਰਿਸ਼ਟੀ ਜਾਹੇ, ਤੇਰੀ ਦਾਤ ਤੁਜੈ ਤੇ ਹੋਵੈ, ਦੇਹ ਦਾਨ ਸਭ ਸਹਿ ਜੰਤ ਲੋਵੈ, ਤੋਟ ਨ ਆਵੈ ਪੂਰ ਭੰਡਾਰੈ, ਤ੍ਰਿਪਤ ਰਹੇ ਆਗੀ ਜਾਹੇ। ਜਾਚੈ ਸਿਰ ਸਾਧਕ ਬਨਵਾਸੀ, ਜਾਚੈ ਜਤੀ ਸਤੀ ਸੁਖਵਾਸੀ, ਇੱਕ ਦਾਤਾਰ ਸਗਲ ਹੈ ਜਾਚਕ, ਦੇਹ ਦਾਨ ਸ੍ਰਿਸ਼ਟੀ ਜਾਹੇ। ਕਰੈ ਭਗਤ ਅਰ ਰੰਗ ਅਪਾਰਾ, ਖਿਨ ਮੈਂ ਥਾਪ ਉਥਾਪਨ ਹਾਰਾ, ਭਾਰੋ ਤੋਲ ਬੇਅੰਤ ਸੁਆਮੀ, ਹੁਕਮ ਮਨ ਭਗਤੀ ਜਾਹੇ। ਜਿਸ ਦੇਹ ਦਰਸ ਸੋਈ ਤੁਧ ਜਾਣੈ, ਉਹ ਗੁਰ ਕੈ ਸ਼ਬਦ ਸਦਾ ਰੰਗ ਮਾਣੈ, ਚਤੁਰ ਸਰੂਪ ਸਿਆਣਾ ਸੋਈ, ਜੋ ਮਨ ਤੇਰੈ ਪਾਵੀ ਜਾਹੇ। ਜਿਸ ਚੀਤ ਆਵਹਿ ਸੋ ਹੋਵੇ ਪਰਵਾਹਾ, ਜਿਸ ਚੀਤ ਆਵਹਿ ਸੋ ਸਾਚਾ ਸਾਹਾ, ਜਿਸ ਚੀਤ ਆਵਹਿ ਤਿਸ ਭਉ ਕਿਹਾ, ਅਵਰ ਕਹਾਂ ਕਿਛੁ ਕੀ ਜਾਹੇ। ਤ੍ਰਿਸ਼ਨਾ ਬੂਝੇ ਅੰਤਰ ਠੰਡਾ, ਗੁਰਪੂਰੈ ਲੈ ਤੂਟਾ ਗੰਡਾ, ਸੁਰਤ ਸ਼ਬਦ ਅੰਤਰ ਜਾਗੀ, ਅਮਿਓ ਝੋਲ ਝੋਲ ਪੀ ਜਾਹੇ, ਮਰੈ ਨਾਹੀ ਸਦ ਸਦ ਹੀ ਜੀਵੈ, ਅਮਰ ਭਇਆ ਅਬਨਾਸੀ ਜੀਵੈ, ਨਾ ਕੋ ਆਵੈ ਨਾ ਕੋ ਜਾਵੈ, ਗੁਰਦੂਰ ਕੀਆ ਪਰਮੀ ਜਾਹੇ। ਪੂਰੇ ਗੁਰ ਕੀ ਪੂਰੀ ਬਾਣੀ, ਪੂਰੇ ਲਾਗਾ ਪੂਰੇ ਮਾਹੀ ਸਮਾਣੀ, ਚੜੈ ਸਵਾਇਆ ਨਿਤ ਨਿਤ ਰੰਗਾ, ਘਟੈ ਨਾਹੀ ਤੋਲੀ ਜਾਹੇ, ਬਾਰਾਂ ਕੰਚਨ ਸੁਧ ਕਰਾਇਆ, ਨਦਰ ਸਰਾ ਬਨੀਸ ਚੜਾਇਆ, ਪਾਰਕ ਖਜ਼ਾਨੈ ਪਾਇਆ ਸਰਾਫੀ, ਫਿਰ ਨਾਹੀ ਤਾਈ ਜਾਹੇ, ਅੰਮ੍ਰਿਤ ਨਾਮ ਤੁਮਾਰਾ ਸੁਆਮੀ, ਨਾਨਕ ਦਾਸ ਸਦਾ ਕੁਰਬਾਨੀ, ਸੰਤ ਸੰਗ ਮਹਾਂ ਸੁਖ ਪਾਇਆ, ਦੇਖ ਨਾ ਦਰਸ਼ਨ ਇਹੋ ਮਨ ਭੀ ਜਾਹੇ।

ਗੁਰ ਦਇਆਲ ਸਦਾ ਬਖਸ਼ਿੰਦਾ, ਗੁਰ ਸਾਚ ਸਿਮਰਤ ਖਟਕਰਮਾ, ਗੁਰ ਪਵਿੱਤਰ ਅਸਥਾਨਾ ਹੈ। ਗੁਰ ਸਿਮਰਤ ਸਭ ਕਿਲ ਵਿਖਨਾਸ ਹੈ, ਗੁਰ ਸਿਮਰਤ ਜਮ ਸੰਗ ਨਫਾਸ ਹੈ, ਗੁਰ ਸਿਮਰਤ ਮਨ ਨਿਰਮਲ ਹੋਵੇ, ਗੁਰ ਕਾਟੇ ਅਪਮਾਨਾ ਹੈ। ਗੁਰ ਕਾ ਸੇਵਕ ਨਰਕ ਨਾ ਜਾਏ, ਗੁਰ ਕਾ ਸੇਵਕ ਪਾਰ ਬ੍ਰਹਮ ਤੇ ਆਏ, ਗੁਰ ਕਾ ਸੇਵਕ ਸਾਧ ਸੰਗ ਪਾਏ, ਗੁਰ ਕਰਦਾ ਨਿਤ ਜੀ ਦਾਨਾ ਹੈ। ਗੁਰਦੁਆਰਾ ਹਰ ਕੀਰਤਨ ਸੁਣੀਐ, ਸਤਿਗੁਰ ਭੇਟ ਹਰ ਜਸ ਮੁਖ ਭਣੀਐ, ਕਲ ਕਲੇਸ਼ ਮਟਾਏ ਸਤਿਗੁਰੂ, ਹਰ ਦਰਗਹਿ ਦੇਵੈ ਮਾਨਾ ਹੈ। ਅਗਮਿਆ ਗੋਚਰ ਗੁਰੂ ਦਿਖਾਇਆ, ਭੂਲਾ ਮਾਰਗ ਸਤਿਗੁਰ ਪਾਇਆ, ਗੁਰ ਸੇਵਕ ਕੋ ਬਿਘਨ ਨਾ ਭਗਤੀ, ਹਰ ਪੂਰ ਦੜਾਇਆ ਗਿਆਨਾ ਹੈ। ਗੁਰ ਦ੍ਰਿਸ਼ਟ ਆਇਆ ਸਭਨੀ ਠਾਈ, ਜਲ ਥਲ ਪੂਰ ਰਹਿਆ ਗੋਸਾਈ, ਊਚ ਊਨ ਸਭ ਏਕ ਸਮਾਨਾ, ਮਨ ਲਾਗਾ ਸਹਿਜ ਧਿਆਨਾ ਹੈ। ਗੁਰ ਮਿਲਿਆ ਸਭ ਤ੍ਰਿਸ਼ਨ ਬੁਝਾਈ, ਗੁਰ ਮਿਲਿਆ ਨਹਿ ਮੋਹ ਨਹਿ ਜੋ ਹੈ ਮਾਹੀ, ਸਤ ਸੰਤੋਖ ਦਿਆ ਗੁਰ ਪੂਰੈ, ਨਾਮ ਅੰਮ੍ਰਿਤ ਪੀ ਪਾਨਾ ਹੈ। ਗੁਰ ਕੀ ਬਾਣੀ ਸਭ ਮਾਹੇ ਸਮਾਣੀ, ਆਪ ਸੁਣੀ ਤੈ ਆਪ ਬਖਾਣੀ, ਜਿਨ ਜਿਨ ਜਪੀ ਤੇਈ ਸਭ ਨਿਸਤਰੇ, ਤਨ ਪਾਇਆ ਨਿਚਲ ਥਾਨਾ ਹੈ। ਸਤਿਗੁਰ ਕੀ ਮਹਿਮਾ ਸਤਿਗੁਰ ਜਾਣੈ, ਜੋ ਕੁਛ ਕਰੇ ਸੋ ਆਪਣ ਭਾਣੈ, ਸਾਧੂ ਧੂਰ ਜਚ ਹੈ ਜਨ ਤੇਰੇ, ਨਾਨਕ ਸਤਿਗੁਰਵਾਨਾ ਹੈ।

ਪਰਤੈ ਆਪ ਨਰਾਰਾਇਣ। ਵਰਣ ਜਾਤ ਚਿਹਨ ਨਹੀਂ ਕੋਈ, ਸਭ ਹੁਕਮੇ ਸ੍ਰਿਸ਼ਟ ਉਪਾਏ ਦਾ, ਲੱਖ 84 ਜੋਨ ਸਵਾਈ, ਮਾਨਸ ਕੋ ਪ੍ਰਭਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁਕੈ, ਸੋ ਆਏ ਜਾਏ ਦੁੱਖ ਪਾਏ ਦਾ, ਕੀਤਾ ਹੋਵੈ ਤਿਸ ਕਿਆ ਕਹੀਐ, ਗੁਰਮੁਖ ਨਾਮ ਪਦਾਰਥ ਲਹੀਐ, ਜਿਸ ਆਪ ਭੁਲਾਏ ਸੋਈ ਭੁਲੈ, ਸੋ ਬੂਝੈ ਜਿਸੈ ਬੁਝਾਏ ਦਾ, ਹਰ ਕ ਸੋਗ ਕਾ ਨਗਰ ਇਹੋ ਕੀਆ, ਸੇ ਉਭਰੇ ਜੋ ਸਤਿਗੁਰ ਸਰਣੀਆ, ਤ੍ਰਹ ਗੁਣਾ ਤੇ ਰਹਿ ਨਰਾਰਾ, ਸੋ ਗੁਰਮੁਖ ਸੋਭਾ ਪਾਏਂਦਾ, ਅਨਕ ਕਰਮ ਕੀਏ ਬਹੁ ਤੇਰੇ, ਜੋ ਕੀਜੈ ਸੋ ਬੰਧਨ ਪੈਰੇ, ਕੁਰਤਾ ਬੀਜ ਬੀਜੇ ਨਹੀਂ ਜੰਮੈ, ਸਭ ਲਾਹਾ ਮੂਲ ਗਵਾਏਂਦਾ, ਕਲ ਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਆਪ ਧਰੈ ਸਗਲੇ ਕੁਲ ਤਾਰੇ, ਹਰ ਦਰਗਹਿ ਪਰ ਸਿਉ ਜਾਏਂਦਾ, ਖੰਡ ਪਤਾਲ ਦੀਪ ਸਭ ਲੋਆ, ਸਭ ਕਾਲ ਹੈ ਬਸ ਆਪ ਪ੍ਰਭ ਕੀਆ, ਨਿਹਚਲ ਏਕ ਆਪ ਅਬਨਾਸੀ, ਸੋ ਨਿਹਚਲ ਜੋਤ ਸਹਿ ਧਿਆਏਂਦਾ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨ ਜਾਣੋ ਮਾਨਸ ਦੇਹਾ, ਜਿਉ ਜਲ ਤਰੰਗ ਉਠੈ ਬਹੁ ਭਾਂਤੀ, ਫਿਰ ਸਲਲੈ ਸਲਲ ਸਮਾਏਂਦਾ, ਇੱਕ ਜਾਚਕ ਮੰਗੈ ਦਾਨ ਦੁਆਰੈ, ਜਾਂ ਪ੍ਰਭ ਭਾਵੈ ਤਾਂ ਕਿਰਪਾ ਧਾਰੈ, ਦੇਹੋ ਦਰਸ ਜਿਤ ਮਨ ਤ੍ਰਿਪਤਾਸੈ, ਹਰ ਕੀਰਤਨ ਮਨ ਠਹਿਰਾਏਂਦਾ, ਰੂੜੋ ਠਾਕਰ ਕਿਤੇ ਵਸ ਨ ਆਵੈ, ਹਰ ਸੋ ਕਿਛ ਕਰੇ ਜੇ ਹਰ ਕਿਆਂ ਸੰਤਾਂ ਭਾਵੈ, ਕੀਤਾ ਲੋੜਨ ਸੋਈ ਕਰਾਇਨ, ਦਰ ਫੇਰ ਨ ਕੋਈ ਪਾਏਂਦਾ, ਜਿੱਥੈ ਆਓ ਘਟ ਆਏ ਮਨਤ ਹੈ ਪ੍ਰਾਣੀ, ਤਿੱਥੈ ਹਰ ਧਿਆਈਐ ਸਾਰੰਗ ਪਾਣੀ, ਜਿੱਥੈ ਪੁੱਤਰ ਕਲਤਰ ਨ ਬੇਲੀ ਕੋਈ, ਤਿੱਥੈ ਹਰ ਆਪ ਛਡਾਏਂਦਾ, ਵੱਡਾ ਸਾਹਿਬ ਅਗਮ ਅਥਾਹ, ਕਿਉਂ ਮਿਲੀਐ ਪ੍ਰਭੇ ਪਰਵਾਹ, ਕਾਢ ਸਿਲਕ ਜਿਸ ਮਾਰਗ ਪਾਏ, ਸੋ ਵਿੱਚ ਸੰਗਤ ਵਾਸਾ ਪਾਏਂਦਾ, ਹੁਕਮ ਬੂਝੈ ਸੋ ਸੇਵਕ ਕਹੀਐ, ਬੁਰਾ ਭਲਾ ਦੁਇ ਸੰਸਰ ਸਹੀਐ, ਹੋਂ ਮੈਂ ਜਾਏ ਤਾਂ ਏਕੋ ਬੂਝੈ, ਸੋ ਗੁਰਮੁਖ ਸਹਿਜ ਸਮਾਏਂਦਾ, ਹਰ ਕੇ ਭਗਤ ਸਦਾ ਸੁਖ ਵਾਸੀ, ਬਾਲ ਸੁਭਾਏ ਅਤੀਤ ਉਦਾਸੀ, ਅਨਕ ਰੰਗ ਕਰਹਿ ਬਹੁ ਭਾਂਤੀ, ਜੋ ਪਿਤਾ ਪੂਤ ਲਾਡਾਏਂਦਾ, ਅਗਮੇ ਗੋਚਰ ਕੀਮਤ ਨਹੀਂ ਪਾਈ, ਤਾਂ ਮਿਲੀਏ ਜਾਂ ਲਏ ਮਿਲਾਈ, ਗੁਰਮੁਖ ਪ੍ਰਗਟ ਭਇਆ ਤਿੰਨ ਜਨ ਕੋ, ਜਿਨ ਧੁਰ ਮਸਤਕ ਲੇਖ ਲਿਖਾਏਂਦਾ, ਤੂੰ ਆਪੇ ਕਰਤਾ ਕਾਰਨ ਕਰਨਾ, ਸ੍ਰਿਸ਼ਟ ਉਪਾਏ ਧਰੀ ਸਭ ਧਰਨਾ, ਜਨ ਨਾਨਕ ਸਰਨ ਪਿਆ ਹਰ ਦੁਆਰ, ਹਰ ਭਾਵੈ ਲਾਜ ਰਖਾਏਂਦਾ, ਮਾਰੂ ਸੋਲਹੇ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੋ ਦੀਸੈ ਸੋ ਏਕੋ ਤੂੰ ਹੈ, ਬਾਣੀ ਤੇਰੀ ਸ੍ਰਵਣ ਸੁਣੀਐ, ਦੂਜੀ ਅਵਰਨ ਜਾਪ ਸਕਾਈ, ਸਗਲ ਤੁਮਾਰੀ ਧਾਰਨਾ, ਆਪ ਚਿਤਾਰੇ ਆਪਣਾ ਕੀਆ, ਆਪੇ ਆਪ ਆਪ ਪ੍ਰਭ ਥੀਆ, ਆਪ ਉਪਾਏ ਰਚਿਓਨ ਪਾਸਾਰਾ, ਆਪੇ ਘਟ ਘਟ ਸਾਰਨਾ, ਇੱਕ ਉਪਾਏ ਬੜ ਦਰਬਾਰੀ, ਇੱਕ ਉਦਾਸੀ ਇੱਕ ਘਰ ਬਾਰੀ, ਇੱਕ ਭੁੱਖੇ ਇੱਕ ਤ੍ਰਿਪਤ ਅਗਾਏ, ਸਭ ਸਹਿ ਤੇਰਾ ਪਾਰਨਾ, ਆਪੇ ਸਤ ਸਤ ਸਤ ਸਾਚਾ, ਓਤ ਪੋਤ ਭਗਤਨ ਸੰਗ ਰਾਚਾ, ਆਪੇ ਗੁਪਤ ਆਪੇ ਹੈ ਪ੍ਰਗਟ, ਆਪਣਾ ਆਪ ਪਸਾਰਨਾ, ਸਦਾ ਸਦਾ ਸਦ ਹੋਵਣ ਹਾਰਾ, ਉੱਚਾ ਅਗਮ ਅਥਾਹ ਅਪਾਰਾ, ਊਣੇ ਭਰੇ ਭਰੇ ਪਰ ਊਣੇ, ਇਹ ਚਲਤ ਸੁਆਮੀ ਕੇ ਕਾਰਨ, ਮੁਖ ਸਾ ਲਾਹੀ ਸੱਚੇ ਸਾਹਾ, ਨੈਣੀ ਪੇਖਾ ਅਗਮ ਅਥਾਹ, ਕਰਨੀ ਸੁਣ ਸੁਣ ਮਨ ਤਨ ਹਰਿਆ, ਏ ਮੇਰੇ ਸਾਹਿਬ ਸਗਲ ਉਧਾਰਨਾ, ਕਰ ਕਰ ਵੇਖੈ ਕੀਤਾ ਆਪਣਾ, ਜੀ ਜੰਤ ਸੋਈ ਹੈ ਜਪਣਾ, ਆਪਣੀ ਕੁਦਰਤ ਆਪੇ ਜਾਣੈ, ਨਦਰੀ ਨਦਰ ਨਿਹਾਲਣਾ, ਸੰਤ ਸਵਾ ਜੈ ਬੈਸੈ ਪ੍ਰਭ ਪਾਸੇ, ਆਨੰਦ ਮੰਗਲ ਹਰ ਚਲਤ ਤਮਾਸੇ, ਗੁਣ ਗਾਵੈ ਅਨਹਦ ਧੁਨ ਬਾਣੀ, ਤੈ ਨਾਨਕ ਦਾਸ ਚਿਤਾਰਨਾ।

ਕੀਆ ਪਾਲਣਾ। ਸੁਣ ਸੁਣ ਜੀਵਾ ਸੋਏ ਤੁਮਾਰੀ, ਸਦਾ ਸਦਾ ਜਾਈ ਬਲਹਾਰੀ, ਦੁਏ ਕਰ ਜੋੜ ਸਿਮਰੋ ਦਿਨ ਰਾਤੀ, ਮੇਰੇ ਸਵਾਮੀ ਸਗਲ ਮੇਰੇ ਸਵਾਮੀ ਅਗਮ ਅਪਾਰਨਾ। ਤੁਧ ਬਿਨ ਦੂਜੇ ਕਿਸ ਸਲਾਹੀ, ਏਕੋ ਏਕ ਜਪੇ ਮਨ ਮਾਹੀ, ਹੁਕਮ ਬੂਝ ਜਨ ਭਏ ਨਿਹਾਲਾ, ਇਹ ਭਗਤਾਂ ਕੀ ਘਾਲਣਾ। ਗੁਰ ਉਪਦੇਸ਼ ਜਪੀਏ ਮਨ ਸਾਚਾ, ਗੁਰ ਉਪਦੇਸ਼ ਰਾਮ ਰੰਗ ਰਾਚਾ, ਗੁਰ ਉਪਦੇਸ਼ ਟੁੱਟੈ ਸਭ ਬੰਧਨ, ਇਹੋ ਭਰਮ ਮੋਹ ਪਰ ਜਾਲਣਾ। ਜਹਿ ਰਾਖੈ ਸੋਈ ਸੁਖ ਥਾਨਾ, ਸਹਿਜੇ ਹੋਏ ਸੋਈ ਭਲ ਮਾਨਾ। ਬਿਨ ਸੇ ਬੈਰ ਨਾਹੀ ਕੋ ਬੈਰੀ, ਸਭ ਏਕੋ ਹੈ ਭਾਲਣਾ। ਡਰ ਚੁਕੇ ਬਿਨ ਸੇ ਅੰਧਿਆਰੇ, ਪ੍ਰਗਟ ਭਏ ਪ੍ਰਭ ਪੁਰਖ ਨਿਰਾਰੇ, ਆਪ ਛੋੜ ਪਏ ਸਰਨਾਈ, ਜਿਸ ਕਾ ਸਾਥ ਇਸ ਘਾਲਣਾ। ਐਸਾ ਕੋ ਬਡਭਾਗੀ ਆਇਆ, ਆਠ ਪੈਰ ਜਿਨ ਖਸਮ ਤੇ ਆਇਆ, ਤਿਸ ਜਨ ਕੈ ਸੰਗ ਤਰੈ ਸਭ ਕੋਈ, ਸੋ ਪਰਵਾਰ ਸਧਾਰਨ। ਇਹ ਬਖਸੀਸ ਖਸਮ ਤੇ ਪਾਵਾਂ, ਆਠ ਪੈਰ ਕਰ ਜੋੜ ਤੇ ਆਵਾਂ, ਨਾਮ ਜਪੀ ਨਾਮ ਸਹਿਜ ਸਮਾਵਾਂ, ਨਾਮ ਨਾਨਕ ਮਿਲੈ ਉਚਾਰਨਾ। ਮਾਰੂ ਮਹੱਲਾ ਪੰਜਵਾਂ, ਸੂਰਤ ਦੇਖ ਨਾ ਭੂਲ ਗਵਾਰਾ, ਮਿਥਨ ਮੁਹਾਰਾ ਝੂਠ ਪਸਾਰਾ, ਜਗ ਮੈਂ ਕੋਈ ਰਹਿਣ ਨਾ ਪਾਏ, ਨਿਹਚਲ ਏਕ ਨਾਰਾਇਣਾ। ਗੁਰਪੂਰੇ ਕੀ ਪਉ ਸਰਨਾਈ, ਮੋਹ ਸੋਗ ਸਭ ਭਰਮ ਮਿਟਾਈ, ਏਕੋ ਮੰਤਰ ਦਰੜਾਏ ਔਖਦ, ਸਚ ਨਾਮ ਰਿਦ ਗਾਇਣਾ। ਜਿਸ ਨਾਮੇ ਕਹੋ ਤਰਸਹਿ ਬਹੁ ਦੇਵਾ, ਸਗਲ ਭਗਤ ਜਗ ਕਰਦੇ ਸੇਵਾ। ਅਨਾਥਾ ਨਾਥ ਦੀਨ ਦੁਖ ਭੰਜਨ, ਸੋ ਗੁਰਪੂਰੇ ਤੇ ਪਾਇਣਾ। ਹੋਰ ਦੁਆਰਾ ਕੋਈ ਨ ਸੂਝੈ, ਤਿਰ ਭਾਵਨ ਧਾਵੈ ਤਾਂ ਕਿਛੂ ਨਾ ਬੂਝੈ, ਸਤਿਗੁਰ ਸਾਹਿਬ ਭੰਡਾਰ ਨਾਮ ਜਿਸ, ਇਹੋ ਰਤਨ ਤੇ ਸਹਿ ਤੇ ਪਾਇਣ। ਜਾ ਕੀ ਧੂਰ ਕਰੇ ਪੁਨੀਤਾ, ਸੁਰ ਨਰ ਦੇਵ ਨ ਪਾਵਹਿ ਮੀਤਾ, ਸਤ ਪੁਰਖ ਸਤ ਗੁਰ ਪਰਮੇਸ਼ਰ, ਜਿਸ ਭੇੜਤ ਪਾਰ ਪਰਾਇਣ। ਪਾਰ ਜਾਤ ਲੋੜ ਹੈ ਮਨ ਪਿਆਰੇ, ਕਾਮ ਤੇਨ ਸੋਹੀ ਦਰਬਾਰੇ, ਤ੍ਰਿਪਤ ਸੰਤੋਖ ਸੇਵਾ ਗੁਰਪੂਰੇ, ਨਾਮ ਕਮਾਏ ਰਸਾਇਣ। ਗੁਰ ਕੈ ਸ਼ਬਦ ਮਰੈ ਪੰਚ ਧਾਤੂ, ਭੈ ਪਾਰ ਬ੍ਰਹਮ ਹੋਵ ਹੈ ਨਿਰਮਲਾ ਤੂੰ, ਪਾਰਸ ਜਪ ਭੇਟੈ ਗੁਰਪੂਰਾ, ਤਾਂ ਪਾਰਸ ਪਰਸ ਦਿਖਾਇਣ। ਕਈ ਬੈਕੁੰਠ ਨਾਹੀ ਲਵਾ ਲਾਗੇ, ਮੁਕਤ ਬੱਪੜੀ ਪੀ ਗਿਆਨੀ ਤਾਗ ਤਿਆਗੇ, ਏਕ ਓਂਕਾਰ ਸਤਿਗੁਰ ਤੇ ਪਾਈਐ, ਹਉ ਬਲ ਬਲ ਗੁਰ ਦਰਸਾਇਣਾ। ਗੁਰ ਕੀ ਸੇਵ ਨਾ ਜਾਣੈ ਕੋਈ, ਗੁਰ ਪਾਰ ਬ੍ਰਹਮ ਅਗੋਚਰ ਸੋਈ, ਜਿਸਨੋ ਲਾਏ ਲਏ ਸੋ ਸੇਵਕ, ਜਿਸ ਬਡਭਾਗ ਮਥਾਇਣਾ। ਗੁਰ ਕੀ ਮਹਿਮਾ ਬੇਦ ਨਾ ਜਾਣ ਹੈ, ਤੁਛ ਮਾਤ ਸੁਣ ਸੁਣ ਵਖਾਣ ਹੈ, ਪਾਰ ਬ੍ਰਹਮ ਅਪਰੰਪਰ ਸਤਿਗੁਰ, ਜਿਸ ਸਿਮਰਤ ਮਨ ਸੀਤਲਾਇਨ। ਜਾ ਕੀ ਸੋਏ ਸੁਣੀ ਮਨ ਜੀਵੈ, ਹਿਰਦੈ ਵਸੈ ਤਾਂ ਠੰਡਾ ਥੀਵੈ, ਗੁਰਮੁਖੋ ਅਲਾਏ ਤਾਂ ਸੋਭਾ ਪਾਏ, ਤਿਸ ਜਮ ਕੈ ਪੰਥ ਨ ਪਾਇਨ। ਸੰਤਨ ਕੀ ਸਰਨਾਈ ਪੜਿਆ, ਸੰਤਨ ਕੀ ਸਰਨਾਈ ਪੜਿਆ, ਜੀਉ ਪ੍ਰਾਨ ਧਨ ਆਗੈ ਧਰਿਆ, ਸੇਵਾ ਸੁਰਤ ਨ ਜਾਣਾ ਕਾਈ, ਤੁਮ ਕਰੋ ਦਇਆ ਕਰਮਾਇਣਾ। ਨਿਰਗੁਣ ਕੋ ਸੰਗ ਲਿਹੁਰ ਲਾਏ, ਕਰ ਕਿਰਪਾ ਮੇ ਟਹਿਲੈ ਲਾਏ, ਪੱਖਾ ਫੇਰੋ ਪੀਸੋ ਸੰਤ ਆਗੈ, ਚਰਨ ਧੋਏ ਸੁਖ ਪਾਇਣਾ। ਬਹੁਤ ਦੁਆਰੇ ਭ੍ਰਮ ਭ੍ਰਮ ਆਇਆ, ਤੁਮਰੀ ਕਿਰਪਾ ਤੇ ਤੁਮ ਸਰਨ ਆਇਆ, ਸਦਾ ਸਦਾ ਸੰਤ ਸੰਗ ਰੱਖੋ, ਇਹੋ ਨਾਮ ਦਾਨ ਦੇਵਾਇਨ। ਭਏ ਕਿਰਪਾਲ ਗੁਸਾਈ ਮੇਰੇ, ਦਰਸ਼ਨ ਪਾਇਆ ਸਤਿਗੁਰ ਪੂਰੇ, ਸੁਖ ਸਹਿਜ ਸਦਾ ਆਨੰਦਾ, ਨਾਨਕ ਦਾਸ ਦਸਾਇਨਾ। ਮਾਰੂ ਸੋਲਹੇ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਿਮਰੈ ਧਰਤੀ ਅਰ ਆਕਾਸਾ, ਸਿਮਰੈ ਚੰਦ ਸੂਰਜ ਗੁਣਤਾ ਸਾ, ਪੌਣ ਪਾਣੀ ਬੈਸੰਤਰ ਸਿਮਰੈ, ਸਿਮਰੈ ਸਗਲ ਉਪਾਰਜਨਾ, ਸਿਮਰੈ ਖੰਡ ਦੀਪ ਸਭ ਲੋਆ, ਸਿਮਰੈ ਪਾਤਾਲ ਪੁਰੀਆ ਸੱਚ ਸੋਆ, ਸਿਮਰੈ ਖਾਣੀ ਸਿਮਰੈ ਬਾਣੀ, ਸਿਮਰੈ ਸਗਲੇ ਹਰਜਨ, ਸਿਮਰੈ ਬ੍ਰਹਮੇ ਬਿਸਨ ਮਹੇਸਾ, ਸਿਮਰੈ ਦੇਵ ਤੇ ਕੋੜ ਤੇ ਤੀਸਾ, ਸਿਮਰੈ ਜਖ ਦੈਤ ਸਭ ਸਿਮਰੈ,
ਅਗੰਤ ਨ ਜਾਈ ਜਸ ਗਣ। ਸਿਮਰੈ ਪਸ ਪੰਖੀ ਸਭ ਭੂਤਾ, ਸਿਮਰੈ ਬਨ ਪਰਬਤ ਔ ਧੂਤਾ, ਲਤਾ ਬਲੀ ਸਾਖ ਸਭ ਸਿਮਰੈ, ਰਵ ਰਹਿਆ ਸੁਆਮੀ ਸਭ ਮਨਮ। ਸਿਮਰੈ ਥੋਲ ਸੂਖਮ ਸਭ ਜਨਤਾ, ਸਿਮਰੈ ਸਿੱਧ ਸਾਧਿਕ ਹਰ ਮੰਤਾ, ਗੁਪਤ ਪ੍ਰਗਟ ਸਿਮਰੈ ਪ੍ਰਭ ਮੇਰੇ, ਸਗਲ ਭਵਨ ਕਾ ਪ੍ਰਭ ਧਨੰ। ਸਿਮਰੈ ਨਰ ਨਾਰੀ ਅਸਰਮਾ, ਸਿਮਰੈ ਜਾਤ ਜੋਤ ਸਭ ਵਰਨਾ, ਸਿਮਰੈ ਗੁਣੀ ਚਤੁਰ ਸਭ ਬੇਤੇ, ਸਿਮਰੈ ਰਹਿਣੀ ਅਰਦਿਨਮ। ਸਿਮਰੈ ਘੜੀ ਪੂਰਤ ਪਲ ਨਿਮਖਾ, ਸਿਮਰੈ ਕਾਲ ਅਕਾਲ ਸੁਚ ਸੋਚਾ, ਸਿਮਰੈ ਸੋਹਣ ਸਾਹਿਤਰ ਸੰਯੋਗਾ, ਅਲਖ ਨ ਲਖੀਐ ਇੱਕ ਖਿਨਮ। ਕਰਨ ਕਰਾਵਨ ਹਾਰ ਸੁਆਮੀ, ਸਗਲ ਘਟਾਂ ਕੇ ਅੰਤਰ ਜਾਮੀ, ਕਰ ਕਿਰਪਾ ਜਿਸ ਭਗਤੀ ਲਾਭ ਹੋ, ਜਨਮ ਪਦਾਰਥ ਸੋ ਜਿਨਾ, ਜਾ ਕੈ ਮਨ ਬੂਠਾ ਪ੍ਰਭ ਆਪਣਾ, ਪੂਰੈ ਕਰਮ ਗੁਰ ਕਾ ਜਪ ਜਪਨਾ, ਸਰਬ ਨਿਰੰਤਰ ਸੋ ਪ੍ਰਭ ਜਾਤਾ, ਬੌਣ ਨ ਜੋਨੀ ਭਰਮ ਰੁਨਾ। ਗੁਰ ਕਾ ਸ਼ਬਦ ਬਸੈ ਮਨ ਜਾਕੈ, ਦੁਖ ਦਰਦ ਪ੍ਰਮਤਾ ਕਾ ਭਾਗੈ, ਸੋਖ ਸਹਿਜ ਆਨੰਦ ਨਾਮ ਰਸ, ਅਨਹਦ ਬਾਣੀ ਸਹਿਜ ਧੁਨੰ। ਸੋ ਧਨਵੰਤਾ ਜਿਨ ਪ੍ਰਭ ਧਿਆਇਆ, ਸੋ ਪਦਵੰਤਾ ਜਿਨ ਸਾਧ ਸੰਗ ਪਾਇਆ, ਪਾਰ ਬ੍ਰਹਮ ਜਾਕੈ ਮਨ ਬੂਠਾ, ਸੋ ਪੂਰ ਕਰਮ ਮਾਨਾ ਛਿਨੰ। ਜਲ ਥਲ ਮਹੀ ਜਲ ਸੁਆਮੀ, ਸੋਈ ਅਵਰ ਨ ਕਹੀਐ ਦੂਜਾ ਕੋਈ, ਗਿਆਨ ਗੁਰ ਗਿਆਨ ਅੰਜਨ ਕਾਟਿਓ, ਭ੍ਰਮ ਸਗਲਾ ਅਵਰ ਨ ਦੀਸੈ ਏਕ ਬਿਨਾ, ਉੱਚੇ ਤੇ ਉੱਚਾ ਦਰਬਾਰਾ, ਕਹਿਣ ਨ ਜਾਈ ਅੰਤ ਨ ਪਾਰਾ, ਗੈਰ ਗੰਭੀਰ ਅਥਾਹ ਸੁਆਮੀ, ਅਤੁੱਲ ਨ ਜਾਈ ਕਿਆ ਬਿਨਾ। ਤੂੰ ਕਰਤਾ ਤੇਰਾ ਸਭ ਕੀਆ, ਤੁਝ ਬਿਨ ਅਵਰ ਨ ਕੋਈ ਬੀਆ, ਆਦ ਮੱਧ ਅੰਤ ਪ੍ਰਭ ਤੂੰ ਹੈ, ਸਗਲ ਪਸਾਰਾ ਤੁਮ ਤਨਾ, ਜਮ ਦੂਤ ਤਿਸ ਨਿਕਟ ਨ ਆਵੈ, ਸਾਰ ਸੰਗ ਹਰ ਕੀਰਤਨ ਗਾਵੈ। ਸਗਲ ਮਨੋਰਥ ਤਾਕੇ ਪੂਰਨ, ਜੋ ਸ੍ਰਵਣੇ ਪ੍ਰਭ ਕਾ ਜਸ ਸੁਣਾ, ਤੂੰ ਸਭਨਾ ਕਾ ਸਭ ਕੋ ਤੇਰਾ, ਸਾਚੇ ਸਾਹਿਬ ਗਹਿਰ ਗੰਭੀਰਾ, ਕਉ ਨਾਨਕ ਸੇਹੀ ਜਨ ਉਤਮ, ਜੋ ਭਾਵੈ ਸੁਆਮੀ ਤੁਮ ਮਨਾ, ਮਾਰੂ ਮਹੱਲਾ ਪੰਜਵਾਂ। ਪ੍ਰਭ ਸਮਰੱਥ ਸਰਬ ਸੁਖ ਦਾਨਾ, ਸਿਮਰੋ ਨਾਮ ਹੋ ਮਿਹਰਬਾਨਾ, ਹਰ ਦਾਤਾ ਜੀ ਜੰਤ ਭਿਖਾਰੀ, ਜਨ ਬਾਂਛੈ ਜਾ ਚੰਗਨ। ਮਾਂਗੋ ਜਨ ਧੂਰ ਪਰਮ ਗਤ ਪਾਵੋ, ਜਨਮ ਜਨਮ ਕੀ ਮੈਲ ਮਟਾਵੋ, ਦੀਰਘ ਰੋਗ ਮਿਟੈ ਹੈ ਹਰ ਔਖਦ, ਹਰ ਨਿਰਮਲ ਰਾਪੈ ਮੰਗਣਾ। ਸ੍ਰਵਣੀ ਸੁਣੋ ਬਿਮਲ ਜਸ ਸੁਆਮੀ, ਏਕਾ ਓਟ ਤਜੋ ਬਿਖ ਕਾਮੀ, ਨਿਵ ਨਿਵ ਪਾਏ ਲਗੋ ਦਾਸ ਤੇਰੇ, ਕਰ ਸੁਕਰਤ ਨਾਹੀ ਸੰਗਣਾ। ਰਸਨਾ ਗੁਣ ਗਾਵੈ ਪ੍ਰਾ ਹਰ ਤੇਰੇ, ਮਿਟੈ ਕਮਾਤੇ ਅਵਗੁਣ ਮੇਰੇ, ਸਿਮਰ ਸਿਮਰ ਸੁਆਮੀ ਮਨ ਜੀਵੈ, ਸੰ ਪੰਚ ਦੂਤ ਤਜ ਤੰਗਨ। ਚਰਨ ਕਮਲ ਜਪ ਬੋਹਿਤ ਚਰੀਐ, ਸੰਤ ਸੰਗ ਮਿਲ ਸਾਗਰ ਤਰੀਐ, ਅਰਚਾ ਬੰਧਨ ਹਰ ਸੰਤ ਨਿਵਾਸੀ, ਬਹੁੜ ਜੋਨ ਨਾ ਨੰਗਨ। ਦਾਸ ਦਾਸਨ ਕੋ ਕਰ ਲਿਹੋ ਗੋਪਾਲਾ, ਕਿਰਪਾ ਨਿਧਾਨ ਦੀਨ ਦਇਆਲਾ, ਸਖਾ ਸਹਾਈ ਪੂਰਨ ਪਰਮੇਸ਼ਰ, ਮਿਲ ਕਦੇ ਨਾ ਹੋ ਵੀ ਭੰਗਣ। ਮਨ ਤਨ ਅਰਪ ਧਰੀ ਹਰ ਆਗੈ, ਜਨਮ ਜਨਮ ਕਾ ਸੋਇਆ ਜਾਗੈ, ਜਿਸ ਕਾ ਸਾ ਸੋਈ ਪ੍ਰਤਪਾਲਕ, ਹਤ ਤਿਆਗੀ ਹੋ ਮੈਂ ਹੰਤਨਾ। ਜਲ ਤਲ ਪੂਰਨ ਅੰਤਰ ਜਾਮੀ, ਘੜ ਘੜ ਰਵਿਆ ਅਛਲ ਸੁਆਮੀ, ਭਰਮ ਪੀਤ ਖੋਈ ਗੁਰਪੂਰੈ, ਏਕ ਰਵਿਆ ਸਰਬੰਗਨਾ। ਜਤ ਗਤ ਪੇਖੋ ਪ੍ਰਭ ਸੁਖ ਸਾਗਰ, ਹਰ ਤੋੜ ਭੰਡਾਰ ਨਾਹੀ ਰਤਨਾਗਰ, ਅਗਾਹ ਅਗਾਹ ਕਿਛ ਮਿਤ ਨਹੀਂ ਪਾਈਐ, ਸੋ ਬੂਝੈ ਜਿਸ ਕਿਰਪੰਗਨਾ। ਛਾਤੀ ਸੀਤਲ ਮਨ ਤਨ ਠੰਡਾ, ਜਨਮ ਮਰਨ ਕੀ ਮਿਟਬੀ ਡੰਜਾ, ਕਰ ਗੈ ਕਾਢ ਲੀਏ ਪ੍ਰਭ ਆਪਣੇ, ਅਮਿਓ ਧਾਰ ਦ੍ਰਿਸ਼ਟੰਗਨਾ, ਏਕੋ ਏਕ ਰਵਿਆ ਸਭ ਠਾਹੀ, ਤਿਸ ਬਿਨ ਦੂਜਾ ਕੋਈ ਨਾਹੀ, ਆਦ ਮੱਧ ਅੰਤ ਪ੍ਰਭ ਰਵਿਆ, ਤ੍ਰਿਸ਼ਨ ਬੁਝੀ ਪਰਮੰਗਣਾ, ਗੁਰ ਪਰਮੇਸ਼ਰ ਗੁਰ ਗੋਬਿੰਦ, ਗੁਰ ਕਰਤਾ ਗੁਰ ਸਦ ਬਖਸੰਦ, ਗੁਰ ਜਪ ਜਾਪ ਜਪਤ ਫਲ ਪਾਇਆ, ਅਗਿਆਨ ਦੀਪਕ ਸੰਤ ਸੰਗਨ।
ਗੁਰ ਕਰਤਾ ਗੁਰੁ ਸਦ ਬਖਸੰਦ, ਗੁਰ ਜਪ ਜਾਪ ਜਪਤ ਫਲ ਪਾਇਆ, ਗਿਆਨ ਦੀਪਕ ਸੰਤ ਸੰਗਨਾ, ਜੋ ਪੇਖਾਂ ਸੋ ਸਭ ਕਿਛ ਸੁਆਮੀ, ਜੋ ਸੁਣਨਾ ਸੋ ਪ੍ਰਭ ਕੀ ਬਾਣੀ, ਜੋ ਕੀਨੋ ਸੋ ਤੁਮਹਿ ਕਰਾਇਓ, ਸਰਨ ਸਹਾਈ ਸੰਤ ਹੈ ਤਨਾ, ਜਾਚਕ ਜਾਚੈ ਤੁਮਹਿ ਅਰਾਧੈ, ਪਤਰ ਪਾਵਨ ਪੂਰਨ ਪ੍ਰਭ ਸਾਧੈ, ਏਕੋ ਦਾਨ ਸਰਬ ਸੁਖ ਗੁਣ ਨਿਤ, ਆਨ ਮੰਗਣ ਨਹਿ ਕਿੰਚਨਾ, ਕਾਇਆ ਪਾਤਰ ਪ੍ਰਭ ਕਰਨੈ ਹਾਰਾ, ਲੱਗੀ ਲਾਗ ਸੰਤ ਸੰਗਾਰਾ, ਨਿਰਮਲ ਸੋਏ ਬਣੀ ਹਰ ਬਾਣੀ, ਨਮਨ ਨਾਮ ਮਜੀਠੈ ਰੰਗਨਾ, ਸੋਲਾ ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕਰ ਚੜਿਆ, ਅਨੰਤ ਬਨੋਦ ਹਰ ਨਾਮ ਸੁਖ ਨਾਨਕ, ਅੰਮ੍ਰਿਤ ਰਸ ਹਰ ਭੁੰਜਨਾ, ਮਾਰੂ ਸੋਲਹੇ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤੂੰ ਸਾਹਿਬ ਹੋ ਸੇਵਕ ਕੀਤਾ, ਜੀਉ ਪਿੰਡ ਸਭ ਤੇਰਾ ਦਿੱਤਾ, ਕਰਨ ਕਰਾਵਨ ਸਭ ਤੂੰ ਹੈ, ਹੈ ਨਾਹੀ ਕਿਛ ਅਸਾੜਾ, ਤੁਮੇ ਪਠਾਏ ਤਾਂ ਜਗ ਮੈਂ ਆਏ, ਜੋ ਤੁਧ ਭਾਣਾ ਸੇ ਕਰਮ ਕਮਾਏ, ਤੁਝ ਤੇ ਬਾਹਰ ਕਿਛੂ ਨਾ ਹੋਆ, ਤਾਂ ਪੀ ਨਾਹੀ ਕਿਛ ਕਾੜਾ,

ਪਾੜਾ ਇੱਕ ਬੈ ਸਾਏ ਰਾਖੇ ਗ੍ਰਹਿ ਅੰਤਰ ਇੱਕ ਪਠਾਏ ਦੇਸ ਦਸੰਤਰ ਇੱਕ ਹੀ ਕੋ ਘਾਸ ਇੱਕ ਹੀ ਕੋ ਰਾਜਾ ਇਨ ਮੈਂ ਕਹੀਐ ਕਿਆ ਕੂੜਾ ਕਵਨ ਸੋ ਮੁਕਤੀ ਕਵਨ ਸੋ ਨਰਕਾ ਕਵਨ ਸਸਾਰੀ ਕਵਨ ਸੋ ਭਗਤਾ ਕਵਨ ਸੋ ਦਾਨਾ ਕਵਨ ਸੋ ਹੋਛਾ ਕਵਨ ਸੋ ਸੁਰਤਾ ਕਵਨ ਜੜਾ ਹੁਕਮੇ ਮੁਕਤੀ ਹੁਕਮੇ ਨਰਕਾ ਹੁਕਮ ਸਹਿਸਾਰੀ ਹੁਕਮੇ ਭਗਤਾ ਹੁਕਮੇ ਹੋਛਾ ਹੁਕਮੇ ਦਾਨਾ ਦੂਜਾ ਨਾਹੀ ਅਵਰ ਧੜਾ ਸਾਗਰ ਕੀਨਾ ਅਤ ਤਮ ਭਾਰਾ ਇੱਕ ਖੜੇ ਰਸਾਤਲ ਕਰ ਮਨ ਮੁਖ ਗਾਵਾਰਾ ਇੱਕ ਨਾ ਪਾਰ ਲੰਘਾਵਾ ਆਪੇ ਸਤਿਗੁਰ ਜਿਨ ਕਾ ਸੱਚ ਬੇੜਾ ਕੌਤਕ ਕਾਲ ਇਹ ਹੁਕਮ ਪਠਾਇਆ ਜੀ ਜੰਤ ਉਪਾਏ ਸਮਾਇਆ ਵੇਖੈ ਬਿਕਸੈ ਸਭ ਰੰਗ ਮਾਣੇ ਰਚਨ ਕੀਨਾ ਇੱਕ ਅਖਾੜਾ ਵੱਡਾ ਸਾਹਿਬ ਵੱਡੀ ਨਾਹੀ ਵੱਡਦਾ ਤਾਰ ਵੱਡੀ ਜਿਸ ਜਾਈ ਅਗਮ ਗੋਚਰ ਬੇਅੰਤ ਅਤੋਲਾ ਹੈ ਨਾਹੀ ਕਿਛ ਆਹਾੜਾ ਕੀਮਤ ਕੋਈ ਨ ਜਾਣੈ ਦੂਜਾ ਆਪੇ ਆਪ ਨਿਰੰਜਨ ਪੂਜਾ ਆਪ ਸੋ ਗਿਆਨੀ ਆਪ ਧਿਆਨੀ ਆਪ ਸਤਵੰਤਾ ਅਤ ਗਾੜਾ ਕੇਤੜਿਆਂ ਦਿਨ ਗੁਪਤ ਕਹਾਇਆ ਕੇਤੜਿਆ ਦਿਨ ਸੁੰਨ ਸਮਾਇਆ ਕੇਤੜਿਆ ਦਿਨ ਧੁੰਦੂ ਕਾਰਾ ਆਪੇ ਕਰਤਾ ਪ੍ਰਗਟੜਾ ਆਪੇ ਸ਼ਕਤੀ ਸਬਲ ਕਹਾਇਆ ਆਪੇ ਸੂਰਾ ਅਮਰ ਚਲਾਇਆ ਆਪੇ ਸੇ ਬਰਤਾਇਨ ਅੰਤਰ ਆਪੇ ਸੀਤਲ ਠਾਰ ਗੜਾ ਜਿਸੇ ਨਵਾਜੇ ਗੁਰਮੁਖ ਸਾਜੇ ਨਾਮ ਬਸੈ ਤਿਸ ਅਨਹਦ ਵਾਜੇ ਤਿਸ ਹੀ ਸੁਖ ਤਿਸ ਹੀ ਠਕਰਾਈ ਤਿਸ ਨ ਆਵੈ ਜਮ ਨੇੜਾ ਕੀਮਤ ਕਾਗਦ ਕਹੀ ਨਾ ਜਾਈ ਕਹੋ ਨਾਨਕ ਬੇਅੰਤ ਗੁਸਾਈ ਆਦ ਮਦ ਅੰਤ ਪ੍ਰਭ ਸੋਈ ਹਾਸ ਹਾਥ ਤਿਸੈ ਕਹਿ ਨੇੜਾ ਤਿਸੈ ਸਰੇਖ ਨਾਹੀ ਰੇ ਕੋਈ ਕਿਸ ਹੀ ਬੁੱਤੈ ਜਵਾਬ ਨ ਹੋਈ ਨਾਨਕਾ ਪ੍ਰਭ ਆਪੇ ਆਪੇ ਕਰ ਕਰ ਵੇਖੈ ਚੋਜ ਖੜਾ ਮਾਰੂ ਮਹੱਲਾ ਪੰਜਵਾਂ ਅਚੁੱਤ ਪਾਰ ਬ੍ਰਹਮ ਪਰਮੇਸ਼ਰ ਅੰਤਰਜਾਮੀ ਮਧਸੂਦਨ ਦਾ ਮੋਦਰ ਸੁਆਮੀ ਰਿਖੀ ਕੇਸ ਗੋਬਰਧਨ ਧਾਰੀ ਮੁਰਲੀ ਮਨੋਹਰ ਹਰ ਰੰਗਾ ਮੋਹਨ ਮਾਧਵ ਕ੍ਰਿਸ਼ਨ ਮਰਾਰੇ ਜਗਦੀਸ਼ਰ ਹਰ ਜੀਵ ਅਸਰ ਸੰਗ ਹਰੇ ਜਗ ਜੀਵਨ ਅਵਨਾਸੀ ਠਾਕੁਰ ਘੜ ਘੜ ਵਾਸੀ ਹੈ ਸੰਗਾ ਧਰਨੀ ਧਰ ਈਸ ਨਰ ਸਿੰਘ ਨਾਰਾਇਣ ਦਾੜਾ ਅਗਰੇ ਪ੍ਰਿਥਮ ਤਰਾਇਣ ਬਾਵਨ ਰੂਪ ਕੀਆ ਤੁਧ ਕਰਤੇ ਸਭ ਹੀ ਸੇਤੀ ਹੈ ਚੰਗਾ ਸ੍ਰੀ ਰਾਮ ਚੰਦ ਜਿਸ ਰੂਪ ਨਰੇਖਿਆ ਬਨਵਾਲੀ ਚੱਕਰ ਭਾਣ ਦਰਸ ਅਨੂਪਿਆ ਸਹਿਸ ਨੇ ਤਰ ਮੂਰਤ ਹੈ ਸਹਿਸਾ ਇੱਕ ਦਾਤਾ ਸਭ ਹੈ ਮੰਗਾ ਭਗਤ ਬਚਲ ਅਨਾਥ ਹੈ ਨਾਥੇ ਗੋਪੀ ਨਾਥ ਸਗਲ ਹੈ ਸਾਥੇ ਬਾਸ ਦੇਵ ਨਿਰੰਜਨ ਦਾਤੇ ਵਰਨ ਸਾਕੋ ਗੁਣ ਅੰਗਾ ਮੁਕੰਦ ਮਨੋਹਰ ਲਖਮੀ ਨਾਰਾਇਣ ਦ੍ਰੋਪਦੀ ਲੱਜਾ ਨਿਵਾਰ ਉਧਾਰਨ ਕਮਲਾ ਕੰਤ ਕਰੈ ਕੰਤੂਹਲ ਅੰਧ ਬਨੋਦੀ ਨਹਿਸੰਗਾ ਅਮੋਗ ਦਰਸ਼ਨ ਆਜੂਨੀ ਸੰਭਉ ਅਕਾਲ ਮੂਰਤ ਜਿਸ ਕਦੇ ਨਾਹੀ ਖਾਉ ਅਬਨਾਸੀ ਅਵਗਤ ਅਗੋਚਰ ਸਭ ਕੁਛ ਤੁਝ ਹੀ ਹੈ ਲੱਗਾ ਸ੍ਰੀ ਰੰਗ ਵੈਕੁੰਠ ਕੇ ਵਾਸੀ ਮੱਛ ਕਛ ਕੂਰਮ ਆਗਿਆ ਔਤਰਾ ਸੀ ਕੇਸਵ ਚਲ

ਤਰ ਪੁੰਜ ਕਹਾਇਆ ਸਾਵਲ ਸੁੰਦਰ ਰੂਪ ਬਣਾਵੈ ਬੇਣ ਸੁਣਤ ਸਭ ਮੋਹ ਹੈਗਾ ਬਨਮਾਲਾ ਬੈਭੂਖਣ ਕਮਲ ਨੈਨ ਸੁੰਦਰ ਕੁੰਡਲ ਮੁਕਟ ਬੈਨ ਸੰਖ ਚਗਰ ਗਦਾ ਹੈ ਤਾਰੀ ਮਹਾਸਾਰਥੀ ਸਤਸੰਗਾ ਪੀਤ ਪਿਤੰਬਰ ਤੇਰੇ ਭਾਵਨ ਧਣੀ ਜਗਨਨਾਥ ਗੋਪਾਲ ਮੁਖ ਭਣੀ ਸਾਰੰਗ ਧਰ ਭਗਵਾਨ ਬੀਠਲਾ ਮੈਂ ਗਣਤ ਨ ਆਵੈ ਸਰਬੰਗਾ ਨਹਿ ਕੰਟਕ ਨਹਿ ਕੇਵਲ ਕਹੀਐ ਧਨੱਜੈ ਜਲ ਥਲ ਹੈ ਮਹੀਐ ਮਿਰਤ ਲੋਕ ਪਏ ਆਲ ਸਮੀਪਤ ਅਸਤਰ ਥਾਨ ਜਿਸ ਹੈ ਅਭਗਾ ਪਤਨ ਪਾਵਨ ਦੁਖ ਭੈ ਭੰਜਨ ਅਹੰਕਾਰ ਨਿਵਾਰਨ ਹੈ ਭਵ ਖੰਡਨ ਭਗਤੀ ਤੋਖਿਤ ਦੀਨ ਕਿਰਪਾਲਾ ਗੁਣ ਨਕਿਤ ਹੀ ਹੈ ਭਿਗਾ ਨਿਰੰਕਾਰ ਅਛਲ ਅਡੋਲੋ ਜੋਤ ਸਰੂਪੀ ਸਭ ਜਗ ਮੌਲੋ ਸੋ ਮਿਲਿਆ ਜਿਸ ਆਪ ਮਲਾਏ ਆਪੋ ਕੋਈ ਨਾ ਪਾਵੇਗਾ ਆਪੇ ਗੋਪੀ ਆਪੇ ਕਾਨਾ ਆਪੇ ਗਊ ਚਰਾ ਬਹਿ ਬਾਨਾ ਆਪ ਅਪਾਵੈ ਆਪ ਖਪਾਵੈ ਤੁਧ ਲੇਪ ਨਹੀਂ ਇੱਕ ਤਿਲ ਰੰਗਾ ਏਕ ਜਿਹੀ ਗੁਣ ਕਬਣ ਬਖਾਨੈ ਸਹਿਸ ਫਨੀ ਸੇਖ ਅੰਤ ਨ ਜਾਨੈ ਨਵਤਨ ਨਾਮ ਜਪੈ ਦਿਨ ਰਾਤੀ ਇੱਕ ਗੁਣ ਨਾਹੀਂ ਪ੍ਰਭ ਕਹਿ ਸੰਗਾ ਓਟ ਗਈ ਜਗਤ ਪਿਤ ਸਰਣ ਆਇਆ ਭੈ ਭਯਾਨਕ ਜਮਦੂਤ ਦੁੱਤਰ ਹੈ ਮਾਇਆ ਹੋ ਕਿਰਪਾਲ ਇੱਛਾ ਕਰ ਰੱਖੋ ਸਾਧ ਸੰਤਨ ਕੈ ਸੰਗ ਸੰਗਾ ਦ੍ਰਿਸ਼ਟ ਮਾਨ ਹੈ ਸਗਲ ਮਥੇਨਾ ਇੱਕ ਮੰਗੋ ਦਾਨ ਗੋਬਿੰਦ ਸੰਤ ਰੇਨਾ ਮਸਤਕ ਲਾਏ ਪਰਮ ਪਦ ਪਾਵੋ ਜਿਸ ਪ੍ਰਾਪਤ ਸੋ ਪਾਵੈਗਾ ਜਿਨ ਕੋ ਕਿਰਪਾ ਕਰੀ ਸੁਖਦਾਤੇ ਤਿਨ ਸਾਧੂ ਚਰਨ ਲੈ ਰਿਦੈ ਪਰਾਤੇ ਸਗਲ ਨਾਮ ਨਿਧਾਨ ਤਿਨ ਪਾਇਆ ਅਨਹਦ ਸਬਦ ਮਨ ਬਾਜੰਗਾ ਕਿਰਤਮ ਨਾਮ ਕਥੇ ਤੇਰੇ ਜਿਹਬਾ ਸਤ ਨਾਮ ਤੇਰਾ ਪੂ ਪਰਾ ਪੂਰਬਲਾ ਕਹੋ ਨਾਨਕ ਭਗਤ ਪਈ ਸਰਨਾਈ ਦਿਉ ਦਰਸ ਮਨ ਰੰਗ ਲੱਗਾ ਤੇਰੀ ਗਤਮਿਤ ਤੂੰ ਹੈ ਜਾਣ ਹੈ ਤੂੰ ਆਪੇ ਕਥਾ ਤੈ ਆਪ ਵਖਾਣ ਹੈ ਨਾਨਕ ਦਾਸ ਦਾਸਨ ਕੋ ਕਰੀਓ ਹਰ ਭਾਵੈ ਦਾਸਾ ਰਾਗ ਸੰਗਾ ਮਾਰੂ ਮਹੱਲਾ ਪੰਜਵਾਂ ਅੱਲਾ ਅੰਗਮ ਖਦਾਈ ਬੰਦੇ ਛੋੜ ਖਿਆਲ ਦੁਨੀਆਂ ਕੇ ਧੰਦੇ ਹੋਏ ਪੈ ਖਾਕ ਫਕੀਰ ਮੁਸਾਫਰ ਇਹੋ ਦਰਵੇਸ ਕਬੂਲ ਦਰਾਂ ਸੱਚ ਨਿਵਾਜ

ਰੱਖੋ ਦਾਇ ਧਰਮ ਅੱਬਲ ਸਿਫਤ ਦੂਜੀ ਸਾਬੂਰੀ ਤੀਜੇ ਹਲੇਮੀ ਚੌਥੇ ਖੈਰੀ ਪੰਜਵੇਂ ਪੰਜੇ ਇੱਕ ਤਮਕਾਮ ਇਹ ਪੰਜ ਬਖਤ ਤੇਰੇ ਅਪਰ ਪਰਾ ਸਗਲੀ ਜਾਨ ਕਰੋ ਮੌਦੀਫਾ ਬਦ ਅਮਲ ਛੋੜ ਕਰੋ ਹੱਥ ਕੂਜਾ ਖੁਦਾਏ ਏਕ ਬੁਝ ਦੇਵੋ ਬਾਂਗਾ ਬੁਰਗੂ ਬਰ ਖੁਰਦਾਰ ਖਰਾ ਹੱਕ ਹਲਾਲ ਬਖੋਰ ਹੋ ਖਾਣਾ ਦਿਲ ਦਰਿਆਓ ਧੋਵੋ ਮੈ ਲਾਣਾ ਪੀਰ ਪਛਾਣ ਭਿਸਤੀ ਸੋਈ ਅਜਰਾਈਲ ਨਾ ਦੋਜ ਠਰਾ ਕਾਇਆ ਕਿਰਦਾਰ ਔਰਤ ਯਕੀਨਾ ਰੰਗ ਤਮਾਸੇ ਮਾਣ ਹਕੀਨਾ ਨਾ ਪਾਕ ਪਾਕ ਕਰ ਹਦੂਰ ਹਦੀਸਾ ਸਾਬਤ ਸੂਰਤ ਦਸਤਾਰ ਸਿਰਾ

ਜਾ ਕੋ ਮਿਹਰ ਮਿਹਰ ਮਿਹਰਬਾਨਾ, ਸੋਈ ਮਰਦ ਮਰਦ ਮਰਦਾਨਾ, ਸੋਈ ਸੇਖ ਮਸਾਇਕ ਹਾਜੀ, ਸੋ ਬੰਦਾ ਜਿਸ ਨਜ਼ਰ ਨਰਾ, ਕੁਦਰਤ ਕਾਦਰ ਕਰਨ ਕਰੀਮਾ, ਸਿਫਤ ਮੁਹੱਬਤ ਅਥਾਹ ਰਹੀਮਾ, ਹੱਕ ਹੁਕਮ ਸੱਚ ਖੁਦਾਇਆ, ਬੁੱਝ ਨਾਨਕ ਬੰਦ ਖਲਾਸ ਤਰਾ, ਮਾਰੂ ਮਹੱਲਾ ਪੰਜਵਾਂ, ਪਾਰ ਬ੍ਰਹਮ ਸਭ ਊਚ ਬਰਾਜੇ, ਆਪੇ ਥਾਪ ਉਥਾਪੇ ਸਾਜੇ, ਪ੍ਰਭ ਕੀ ਸਰਨ ਗਹਿਤ ਸੁਖ ਪਾਈਐ, ਕਿਛ ਭਉ ਨਾ ਵਿਆਪੈ ਬਾਲਕਾ, ਗਰਭ ਅਗਨ ਮਹਿ ਜਿਨੈ ਉਭਾਰਿਆ, ਰਗਤ ਕਿਰਮ ਮਹਿ ਨਹੀਂ ਸੰਘਾਰਿਆ, ਆਪਣਾ ਸਿਮਰਨ ਦੇ ਪ੍ਰਤਪਾਲਿਆ, ਉਹ ਸਗਲ ਘਟਾ ਕਾ ਮਾਲਕਾ, ਚਰਨ ਕਮਲ ਸਰਨ ਆਈ ਆਇਆ, ਸਾਧ ਸੰਗ ਹੈ ਹਰ ਜਸ ਗਾਇਆ, ਜਨਮ ਮਰਨ ਸਭ ਦੁੱਖ ਨਿਵਾਰੇ, ਜਪ ਹਰ ਹਰ ਭਉ ਨਹੀਂ ਕਾਲਕਾ, ਸਮਰੱਥ ਅਕਥ ਅਗੋਚਰ ਦੇਵਾ, ਜੇ ਜੰਤ ਸਭ ਤਾ ਕੀ ਸੇਵਾ, ਅੰਡਜ ਜੇਰਜ ਸੇਤਜ ਉਤਭੁਜ ਬਹੁ ਪ੍ਰਕਾਰੀ ਪਾਲਕਾ, ਤਿਸੈ ਪ੍ਰਾਪਤ ਹੋਏ ਨਿਧਾਨਾ, ਰਾਮ ਨਾਮ ਰਸ ਅੰਤਰ ਮਾਨਾ, ਕਰ ਗੈ ਲੀਨੇ ਅੰਧ ਕੂਪ ਤੇ ਬਿਰਲੇ ਕੇ ਹੀ ਸਾਲਕਾ।

ਕਾਲ ਦਨਾ ਕੋਈ ਘਾਲ ਕਾ ਉਤਮ ਬਾਣੀ ਗਾਓ ਗੋਪਾਲਾ ਸਾਰ ਸੰਗਤ ਕੀ ਮੰਗੋ ਰਵਾਲਾ ਵਾਸਨ ਮੇਟ ਨਵਾਸਨ ਹੋਈਐ ਕਲ ਮਲ ਸਗਲੇ ਜਾਲ ਕਾ ਸੰਤਾਂ ਕੀ ਇਹ ਰੀਤ ਨਰਾਲੀ ਪਾਰ ਬ੍ਰਹਮ ਕਰ ਦੇਖੈ ਨਾਲੀ ਸਾਸ ਸਾਸ ਆਰਾਧਨ ਹਰ ਹਰ ਕਿਉਂ ਸਿਮਰਤ ਕੀ ਜੈ ਆਲਕਾ ਜੈ ਦੇਖਾਂ ਤੈ ਅੰਤਰ ਜਾਮੀ ਨਿਮਕ ਨ ਬਿਸਰੋ ਪ੍ਰਭ ਮੇਰੇ ਸੁਆਮੀ ਸਿਮਰ ਸਿਮਰ ਜੀ ਵਹ ਤੇਰੇ ਦਾਸਾ ਬਨ ਜਲ ਪੂਰਨ ਥਾਲਕਾ ਤੱਤੀ ਬਾਉ ਨ ਤਾ ਕੋ ਲਾਗੈ ਸਿਮਰਤ ਨਾਮ ਅਨਦਨ ਜਾਗੈ ਅਨੰਦ ਬਨੋਦ ਕਰੇ ਹਰ ਸਿਮਰਨ ਤਿਸ ਮਾਇਆ ਸੰਗ ਨ ਤਾਲਕਾ ਰੋਗ ਸੋਗ ਦੁਖ ਅਤ ਪਾ ਰੋਗ ਸੋਗ ਦੁਖ ਤਿਸ ਨਾਹੀ ਸਾਧ ਸੰਗ ਹਰ ਕੀਰਤਨ ਗਾਹੀ ਰੋਗ ਸੋਗ ਦੁਖ ਤਿਸ ਨਾਹੀ ਸਾਧ ਸੰਗ ਹਰ ਕੀਰਤਨ ਗਾਹੀ ਆਪਣਾ ਨਾਮ ਦੇਹ ਪ੍ਰਭ ਪ੍ਰੀਤਮ ਸੁਣ ਬੇਨੰਤੀ ਖਾਲਕਾ ਨਾਮ ਰਤਨ ਤੇਰਾ ਹੈ ਪਿਆਰੇ ਰੰਗ ਰਤੇ ਤੇਰਾ ਦਾਸ ਅਪਾਰੇ ਤੇਰਾ ਰੰਗ ਰਤੇ ਤੁਧ ਜਿਹੇ ਬਿਰਲੇ ਕੇਈ ਭਾਲਕਾ ਤਿਨ ਕੀ ਧੂੜ ਮੰਗੈ ਮਨ ਮੇਰਾ ਜਿਨ ਬਿਸਰੈ ਨਾਹੀ ਕਾਹੂ ਬੇਰਾ ਤਿਨ ਕੈ ਸੰਗ ਪਰਮ ਪਦ ਪਾਹੀ ਸਦਾ ਸੰਗੀ ਹਰ ਨਾਲਕਾ ਸਾਜਨ ਮੀਤ ਪਿਆਰਾ ਸੋਈ ਏਕ ਦ੍ਰਿੜਾਏ ਦੁਰਮਤ ਖੋਈ ਕਾਮ ਕ੍ਰੋਧ ਅਹੰਕਾਰ ਤਜਾਏ ਤੇ ਜਨ ਕੋ ਉਪਦੇਸ ਨਿਰਮਾਲਕਾ ਤੋਦ ਬਿਨ ਨਾਹੀ ਕੋਈ ਮੇਰਾ ਗੁਰ ਪਕੜਾਏ ਪ੍ਰਭ ਕੇ ਪੈਰਾ ਹਉ ਬਲਹਾਰੇ ਸਤਿਗੁਰ ਪੂਰੇ ਜਿਨ ਖੰਡਿਆ ਭਰਮ ਅਨਾਲਕਾ ਸਾਸ ਸਾਸ ਪ੍ਰਭ ਬਿਸਰੈ ਨਾਹੀ ਆਠ ਪੈਰ ਹਰ ਹਰ ਕੋ ਧਿਆਏ

ਚਾਰ ਪਦਾਰਥ ਅਸ਼ਟ ਦਸਾ ਸਿੱਧ ਨਾਮ ਨਿਧਾਨ ਸਹਿਜ ਸੁਖ ਨੌ ਨਿਧ ਸਰਬ ਕਲਿਆਣ ਜੇ ਮਨ ਮਹਿ ਚਾਹੈ ਮਿਲ ਸਾਧੂ ਸਵਾਮੀ ਰਾਵਣਾ ਸਾਸਤ ਸਿਮਰਤ ਵੇਦ ਪਰਾਂ ਬਖਾਣੀ ਜਨਮ ਪਦਾਰਥ ਜੀਤ ਪੁਰਾਣੀ

ਤੇ ਜੋ ਜੋ ਜਪੈ ਸੋਈ ਬੜਭਾਗੀ ਬੋੜਨ ਜੋਨੀ ਪਾਵਣਾ ਜਿਸਨੋ ਬਿਸਰੈ ਪੁਰਖ ਬਧਾਤਾ ਜਲਤਾ ਫਿਰੈ ਰਹੈ ਨਿਤ ਤਾਤਾ ਅਕਿਰਤ ਘਣੈ ਕੋ ਰਖੈ ਨਾ ਕੋਈ ਨਰਕ ਘੋਰ ਮੈਂ ਪਾਵਣਾ ਜੀਉ ਪ੍ਰਾਨ ਤਨ ਧਨ ਜਿਨ ਸਾਜਿਆ ਮਾਤ ਗਰਭ ਮਹਿ ਰਾਖ ਨਵਾਜਿਆ ਤੈਸਿਓ ਪ੍ਰੀਤ ਛਾੜ ਅਨਰਾਤਾ ਕਾਹੂ ਸਿਰੇ ਨਾ ਲਾਵਨਾ ਧਾਰ ਅਨੁਗ੍ਰਹ ਸਵਾਮੀ ਮੇਰੇ ਘਟ ਘਟ ਬਸੈ ਸਭਨ ਕਹਿ ਨੇਰੇ ਹਾਥ ਹਮਾਰੈ ਕਛੂਹੈ ਨਾਹੀ ਜਿਸ ਜਾਣਾ ਇਹ ਤਿਸੈ ਜਣਾਵਣਾ ਜਾ ਕਾ ਮਸਤਕ ਧੁਰ ਲਿਖ ਪਾਇਆ ਤਿਸੇ ਪੁਰਖ ਨ ਵਿਆਪੈ ਮਾਇਆ ਨਾਨਕ ਦਾਸ ਸਦਾ ਸਰਨਾਈ ਨਾਨਕ ਦਾਸ ਸਦਾ ਸਰਨਾਈ ਦੂਸਰ ਲਵੈ ਨਾ ਲਾਵਨਾ ਆਗਿਆ ਦੁਖ ਸੁਖ ਸਭ ਕੀਨੇ ਅੰਮ੍ਰਿਤ ਨਾਮ ਬਿਰਲੈ ਹੀ ਚੀਨੇ ਤਾਂ ਕਿ ਕੀਮਤ ਕਹਿਣ ਨਾ ਜਾਈ ਜਤ ਗਤ ਉਹੀ ਸਮਾਵਣਾ ਸੋਈ ਭਗਤ ਸੋਈ ਬੜਦਾਤਾ ਸੋਈ ਪੂਰਨ ਪੁਰਖ ਬਧਾਤਾ ਬਾਲ ਸਹਾਈ ਸੋਈ ਤੇਰਾ ਜੋ ਤੇਰਾ ਮਨ ਭਾਵਣਾ ਮਿਰਤ ਦੁਖ ਸੁਖ ਲਿਖ ਪਾਏ ਤਿਲ ਨਹੀਂ ਬਧੈ ਘਟੈ ਨਾ ਘਟਾਏ ਸੋਈ ਹੋਏ ਜ ਕਰਤੇ ਭਾਵੈ ਕਹਿ ਕਹਿ ਆਪ ਮਿਆਵਣਾ ਅੰਧਕੂਪ ਤੇ ਸੇਹੀ ਕਾਢੇ ਜਨਮ ਜਨਮ ਕੇ ਟੂਟੇ ਗਾਂਢੇ ਕਿਰਪਾ ਧਾਰ ਰੱਖੇ ਕਰੇ ਆਪਣੇ ਮਿਲ ਸਾਧੂ ਗੋਬਿੰਦ ਧਿਆਵਣਾ ਤੇਰੀ ਕੀਮਤ ਕਹਿਣ ਨਾ ਜਾਈ ਆਚਰਜ ਰੂਪ ਵੱਡੀ ਵਡਿਆਈ ਭਗਤ ਦਾਨ ਮੰਗੈ ਜਨ ਤੇਰਾ ਨਾਨਕ ਬਲ ਬਲ ਜਾਵਣਾ ਮਾਰੂ ਬਾਰ ਮਹੱਲਾ ਤੀਜਾ ਸਲੋਕ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਿਨ ਗਾਹਕ ਗੁਣ ਬੇਚੀਐ ਤੋ ਗੁਣ ਸਹਿਗੋ ਜਾਏ ਗੁਣ ਕਾ ਗਾਹਕ ਜੇ ਮਿਲੈ ਤੋ ਗੁਣ ਲਾਖ ਵਿਕਾਏ ਗੁਣ ਤੇ ਗੁਣ ਮਿਲ ਪਾਈਐ ਜੇ ਸਤਿਗੁਰ ਮਾਹੀ ਸਮਾਏ ਮੋਲ ਅਮੋਲ ਨਾ ਪਾਈਐ ਬਣਜ ਨਾ ਲੀਜੈ ਹਾਟ ਨਾਨਕ ਪੂਰਾ ਤੋਲ ਹੈ ਕਬੋ ਨਾ ਹੋਵੈ ਘਾਟ ਮਹੱਲਾ ਚੌਥਾ ਨਾਮ ਬਹੂਣੇ ਭਰਮ ਸਹਿ ਆਵਹ ਜਾਵਹਿ ਨੀਤ ਇੱਕ ਬਾਂਧੇ ਇੱਕ ਢੀਲਿਆਂ ਇੱਕ ਸੁਖੀਏ ਹਰ ਪ੍ਰੀਤ ਨਾਨਕ ਸੱਚਾ ਮਨ ਲੈ ਸੱਚ ਕਰਨੀ ਸੱਚ ਰੀਤ ਪੌੜੀ ਗੁਰ ਤੇ ਗਿਆਨ ਪਾਇਆ ਅਤ ਖੜਗ ਕਰਾਰਾ ਦੂਜਾ ਭ੍ਰਮ ਗੜ ਕੱਟਿਆ ਮੋਹ ਲੋਭ ਅਹੰਕਾਰਾ ਹਰ ਕਾ ਨਾਮ ਮਨ ਵਸਿਆ ਗੁਰ ਸ਼ਬਦ ਵਿਚਾਰਾ ਸਚ ਸੰਜਮ ਮਤ ਊਤਮਾ ਹਰ ਲੱਗਾ ਪਿਆਰਾ ਸਭ ਸਚੋ ਸਚ ਵਰਤਦਾ ਸਚ ਸਿਰਜਨਹਾਰਾ ਸਲੋਕ ਮਹੱਲਾ ਤੀਜਾ ਕੇਦਾਰਾ ਰਾਗਾਂ ਵਿੱਚ ਜਾਣੀਐ ਭਾਈ ਸਭਦੇ ਕਰੇ ਪਿਆਰ ਸਤਸੰਗਤ ਸਿਉ ਮਿਲਦੋ ਰਹੈ ਸੱਚੇ ਧਰੇ ਪਿਆਰ ਵਿੱਚੋ ਮਲ ਕੱਟੇ ਆਪਣੀ ਕੁਲਾਂ ਕਾ ਕਰੇ ਉਧਾਰ ਗੁਣਾਂ ਕੀ ਰਾਜ ਸੰਗ ਰਹਿ ਅਵਗਨ ਕੱਢੈ ਵਡਾਰ ਨਾਨਕ ਮਿਲਿਆ ਸੋ ਜਾਣੀਐ ਗੁਰੂ ਨਾ ਛੋਡੈ ਆਪਣਾ ਦੂਜਾ ਨਾ ਧਰੇ ਪਿਆਰ ਮਹੱਲਾ ਚੌਥਾ ਸਾਗਰ ਦੇਖੋ ਡਰਮ ਰਹੋ ਭੈ ਤੇਰਾ ਡਰਨਾ ਹੈ ਗੁਰ ਕੈ ਸਬਦ ਸੰਤੋਖੀਆ ਨਾਨਕ ਬਿਕਸਾ ਨਾਹੀ ਮਹੱਲਾ ਚੌਥਾ ਚੜ ਬੋਹਿਥਾ ਚਾਲ ਸੋ ਸਾਗਰ ਲਹਿਰੀ ਦੇ ਠਾਕ ਨਾ ਸੱਚੈ ਬੋਹਿਥਾ ਜੇ ਗੁਰ ਧੀਰਕ ਦੇ ਤਿਤ ਧਰ ਜਾਏ ਉਤਾਰੀਆ ਗੁਰ ਦਿਸੈ ਸਾਵਧਾਨ ਨਾਨਕ ਨਦਰੀ ਪਾਈਐ ਦਰਗੈ ਚੱਲੈ ਮਾਨ ਪੌੜੀ ਨਹਿ ਕੰਟਕ ਰਾਜ ਭੁੰਜ ਤੂੰ ਗੁਰਮੁਖ ਸੱਚ ਕੁਮਾਈ ਸੱਚਾ ਤਖਤ ਬੈਠਾ ਨਿਉ ਕਰ ਸਤ ਸੰਗਤ ਮੇਲ ਮਲਾਈ ਸੱਚਾ ਉਪਦੇਸ਼ ਹਰ ਜਾਪਣਾ ਹਰ ਸਿਉਂ ਬਣ ਆਈ ਇੱਥੇ ਸੁਖਦਾਤਾ ਮਨ ਵਸੈ ਅੰਤ ਹੋਏ ਸਖਾਈ ਹਰ ਸਿਉਂ ਪ੍ਰੀਤ ਉਪਜੀ ਗੁਰ ਸੋਜੀ ਪਾਈ ਸਲੋਕ ਮਹੱਲਾ ਪਹਿਲਾ ਭੁੱਲੀ ਭੁੱਲੀ ਮੈਂ ਫਿਰੀ ਭਾਦਰ ਕਹਿ ਨਾ ਕੋਏ ਪੁੱਛੋ ਜਾਏ ਸਿਆਣਿਆ ਦੁੱਖ ਘੱਟ ਹੈ ਮੇਰਾ ਕੋਈ ਸਤਿਗੁਰ ਸਾਚਾ ਮਨ ਵਸੈ

ਸਾਜਨ ਉਤ ਹੀ ਠਾਏ, ਨਾਨਕ ਮਨ ਤਰਪਤਾਸੀ ਹੈ, ਸਿਫਤੀ ਸੱਚ ਹੈ ਨਾਏ ਮਹੱਲਾ ਤੀਜਾ। ਆਪੇ ਕਰਨੇ ਕਾਰ ਆਪ, ਆਪੇ ਕਰੇ ਰਜਾਏ, ਆਪੇ ਕਿਸ ਹੀ ਬਖਸ਼ ਲਏ, ਆਪੇ ਘਰ ਕਮਾਏ, ਨਾਨਕ ਚਾਨਣ ਗੁਰ ਮਿਲੇ, ਦੁੱਖ ਵਿਖ ਜਾਲੀ ਨਾਏ ਪੌੜੀ, ਮਾਇਆ ਵੇਖ ਨਾ ਭੁੱਲ ਤੂੰ ਮਨ ਮੁਖ ਮੂਰਖਾ, ਚਲਦਿਆਂ ਨਾਲ ਨਾ ਚੱਲੇ ਸਭ ਝੂਠ ਦਰਬ ਲੱਖਾ, ਅਗਿਆਨੀ ਅੰਧ ਨਾ ਬੂਝਈ ਸਿਰ ਉੱਪਰ ਜਮ ਖੜਗ ਕਲੱਖਾ, ਗੁਰਪ੍ਰਸਾਦੀ ਉਭਰੇ ਜਨ ਹਰ ਰਸ ਚੱਖਾ, ਆਪ ਕਰਾਏ ਕਰੇ ਆਪ, ਆਪੇ ਹਰ ਰੱਖਾ, ਸਲੋਕ ਮਹੱਲਾ ਤੀਜਾ। ਜਿੰਨਾ ਗੁਰ ਨੇ ਪੇਟਿਆ ਭੈ ਕੀ ਨਾਹੀ ਬਿੰਦ, ਆਵਣ ਜਾਵਣ ਦੁੱਖ ਘਣਾ ਕਦੇ ਨਾ ਚੂਕੈ ਚਿੰਦ, ਕਾਪੜ ਜਿਵੇਂ ਪਛੋੜੀ ਹੈ ਘੜੀ ਮੋਹਤ ਘੜੀਆਲ, ਨਾਨਕ ਸੱਚੇ ਨਾਮ ਬਿਨ ਸਿਰੋਂ ਨਾ ਚੁੱਕੈ ਜੂੰਜਾਲ। ਮਹੱਲਾ ਤੀਜਾ। ਤਿਰ ਭਵਨ ਢੋਡੀ ਸੱਜਣਾ, ਹੋਮੈ ਬੁਰੀ ਜਗਤ, ਨਾ ਚੁਰ ਹੀ ਅੜੇ ਸੱਚ ਚੋ, ਨਾਨਕ ਸੱਚੋ ਸੱਚ ਪੌੜੀ, ਗੁਰਮੁਖ ਆਪੇ ਬਖਸ਼ਿਓਨ, ਹਰ ਨਾਮ ਸਮਾਣੀ ਆਪੇ ਭਗਤੀ ਲਾਇਓਨ, ਗੁਰਸ਼ਬਦ ਨਿਸ਼ਾਣੇ ਸਨਮੁਖ ਸਦਾ ਸੋਹਣੇ, ਸੱਚੈ ਦਰ ਜਾਣਿਆ ਇੱਥੈ ਉੱਥੈ ਮੁਕਤ ਹੈ, ਜਿਨ ਨਾ ਰਾਮ ਪਛਾਣੇ, ਧਨ ਧਨ ਸੇ ਜਨ, ਜਿਨ ਹਰ ਸੇ ਵਿਆਹ ਤਿਨ ਹਉ ਕੁਰਬਾਣੀ। ਸਲੋਕ ਮਹੱਲਾ ਪਹਿਲਾ। ਮਹਿਲ ਕੁਚੱਜੀ ਮੜਬੜੀ, ਕਾਲੀ ਮਨੁੱਖ ਸੁੱਧ, ਜੇ ਗੁਣ ਹੋਵਣ ਤਾਂ ਪਿਰ ਰਵੈ, ਨਾਨਕ ਅਵਗੁਣ ਮੁੰਦ। ਮਹੱਲਾ ਪਹਿਲਾ। ਸਾਚ ਸੀਲ ਸੱਚ ਸੰਜਮੀ, ਸਾ ਪੂਰੀ ਪਰਿਵਾਰ, ਨਾਨਕ ਐਨਸ ਸਦਾ ਭਲੀ, ਪਿਰ ਕਹਿ ਹੇਤ ਪਿਆਰ। ਪੌੜੀ ਆਪਣਾ ਆਪ ਪਛਾਣਿਆ, ਨਾਮ ਨਿਧਾਨ ਪਾਇਆ, ਕਿਰਪਾ ਕਰਕੇ ਆਪਣੀ ਗੁਰ ਸ਼ਬਦ ਮਿਲਾਇਆ, ਗੁਰ ਕੀ ਬਾਣੀ ਨਿਰਮਲੀ ਹਰ ਰਸ ਪੀ ਆਇਆ। ਹਾਰ ਰਸ ਜਿਨੇ ਚਾਖਿਆ, ਅਨਰਸ ਠਾਕਰ ਹਾਇਆ, ਹਰ ਰਸ ਪੀ ਸਦਾ ਤ੍ਰਿਪਤ ਭਏ, ਫਿਰ ਤ੍ਰਿਸ਼ਨਾ ਭੁੱਖ ਗਵਾਇਆ। ਸਲੋਕ ਮਹੱਲਾ ਤੀਜਾ। ਪਿਰ ਖੁਸ਼ੀਏ ਧਨ ਰਾਵੀਏ, ਧਨ ਔਰ ਨਾਮ ਸਿਗਾਰ, ਨਾਨਕ ਧਨ ਆਗੈ ਖੜੀ ਸੋਭਾ ਬੰਤੀ ਨਾਰ। ਮਹੱਲਾ ਪਹਿਲਾ। ਸਸਰੈ ਪਈਐ ਕੰਤ ਕੀ, ਕੰਤ ਅਗਮ ਅਥਾਹੋ, ਨਾਨਕ ਧਨ ਸੁਹਾਗਣੀ ਜੋ ਭਾਵੈ ਬੇਪਰਵਾਹ। ਪੌੜੀ ਤਖ਼ਤ ਰਾਜਾ ਸੋਭ ਹੈ, ਜੇ ਤਖ਼ਤ ਲਾਇਕ ਹੋਈ, ਜਿਨੇ ਸੱਚ ਪਛਾਣਿਆ ਸੱਚ ਰਾਜੇ ਸਹੀ, ਇਹ ਭੂਪਤ ਰਾਜੇ ਨਾ ਆਖੀਐ, ਦੂਜੈ ਭਾਏ ਦੁੱਖ ਹੋਈ, ਕੀਤਾ ਕਿਆ ਸਾਲਾਹੀਐ, ਜੇ ਜਾਂਦੇ ਬਿਲਮ ਨਾ ਹੋਈ। ਨਿਹਚਲ ਸੱਚਾ ਏਕ ਹੈ, ਗੁਰਮੁਖ ਬੂਝੈ ਸੋ ਨਿਹਚਲ ਹੋਈ। ਸਲੋਕ ਮਹੱਲਾ ਤੀਜਾ। ਸਭਨਾ ਕਾ ਪਿਰ ਏਕ ਹੈ, ਪਿਰ ਮਿਰ ਖਾਲੀ ਨਾਹੀ, ਨਾਨਕ ਸੇ ਸੁਹਾਗਣੀ ਜੇ ਸਤਿਗੁਰ ਮਾਹੀ ਸਮਾਏ। ਮਹੱਲਾ ਤੀਜਾ। ਮਨ ਕੇ ਅਧਿਕ ਤਰੰਗ, ਕਿਉਂ ਦਰ ਸਾਹਿਬ ਛੁੱਟੀਐ, ਜੇ ਰਾਚੈ ਸੱਚ ਰੰਗ, ਗੂੜੈ ਰੰਗ ਅਪਾਰ ਕੈ, ਨਾਨਕ ਗੁਰਪ੍ਰਸਾਦੀ ਛੁੱਟੀਐ, ਜੇ ਚਿੱਤ ਲੱਗੈ ਸੱਚ ਪੌੜੀ। ਹਰ ਕਾ ਨਾਮ ਅਮੋਲ ਹੈ, ਕਿਉਂ ਕੀਮਤ ਕੀਜੈ, ਆਪੇ ਸ੍ਰਿਸ਼ਟ ਸਭ ਸਾਜੀਅਨ, ਆਪੇ ਵਰਤੀਜੈ, ਗੁਰਮੁਖ ਸਦਾ ਸਲਾਹੀਐ, ਸੱਚ ਕੀਮਤ ਕੀਜੈ। ਗੁਰਸਬਦੀ ਕਮਲ ਵਿਗਾਸਿਆ, ਇਵ ਹਰ ਰਸ ਪੀਜੈ, ਆਵਣ ਜਾਣਾ ਠਾਕਿਆ, ਸੁਖ ਸਹਿਜ ਸਬੀਜੈ। ਸਲੋਕ ਮਹੱਲਾ ਪਹਿਲਾ। ਨਾ ਮੈਲਾ ਨਾ ਧੁੰਦਲਾ, ਨਾ ਭਗਵਾਨ ਨਾ ਕੱਚ, ਨਾਨਕ ਲਾਲੋ ਲਾਲ ਹੈ, ਸੱਚੈ ਰਤਾ ਸੱਚ। ਮਹੱਲਾ ਤੀਜਾ। ਸਹਿਜ ਬਣ ਸਫਤ ਫੁੱਲ ਫਲ, ਭਵਰ ਵਸੈ ਪੈਖੰਡ, ਨਾਨਕ ਤਰਬਰ ਏਕ ਹੈ, ਏਕੋ ਫੁੱਲ ਭੇ ਰੰਗ। ਪੌੜੀ ਜੋ ਜਨ ਲੁਝੈ ਮਨੈ ਸਿਉ, ਸੇ ਸੂਰੇ ਪ੍ਰਧਾਨਾ, ਹਰ ਸੇਤੀ ਸਦਾ ਮਿਲ ਰਹੇ, ਜਿਨੇ ਆਪ ਪਛਾਨਾ। ਗਿਆਨੀਆਂ ਕਾ ਇਹੋ ਮਹੱਤ ਹੈ, ਮਨ ਮਾਹੇ ਸਮਾਨਾ, ਹਰ ਜੀਉ ਕਾ ਮਹਿਲ ਪਾਇਆ, ਸਚ ਲਾਏ ਧਿਆਨਾ, ਜਿਨ ਗੁਰਪ੍ਰਸਾਦੀ ਮਨ ਜੀਤਿਆ, ਜਗਤ ਨੇ ਜਤਾਨਾ। ਸਲੋਕ ਮਹੱਲਾ ਤੀਜਾ। ਜੋਗੀ ਹੋਵਾਂ ਜਗ ਪਵਾਂ, ਘਰ ਘਰ ਭੀਖਿਆ ਲਿਓ, ਦਰਗਹਿ ਲੇਖਾ ਮੰਗੀਐ, ਕਿਸ ਕਿਸ ਉੱਤਰ ਦਿਓ, ਭੇਖਿਆ ਨਾਮ ਸੰਤੋਖ ਮੜੀ, ਸਦਾ ਸੱਚ ਹੈ ਨਾਲ, ਭੇਖੀ ਹੱਥ ਨ ਲੱਧਿਆ ਸਬਦ ਦੀ ਜਮਕਾਲ, ਨਾਨਕ ਗੱਲਾਂ ਝੂਠੀਆਂ ਸੱਚਾ ਨਾਮ ਸੰਭਾਲ। ਮਹੱਲਾ ਤੀਜਾ। ਜਿਤ ਦਰ ਲੇਖਾ ਮੰਗੀਐ, ਸੋ ਦਰ ਸੇਵ ਹੋ ਨਾ ਕੋਏ, ਐਸਾ ਸਤਿਗੁਰ ਲੋੜ ਲਹੋ, ਜਿਸ ਜੇਵੜ ਅਵਰ ਨਾ ਕੋਏ, ਤਿਸਰ ਨਾ ਆਈ ਛੂਟੀਐ, ਲੇਖਾ ਮੰਗੈ ਨਾ ਕੋਏ, ਸੱਚ ਦ੍ਰਿੜਾਏ ਸੱਚ ਦ੍ਰਿੜ, ਸੱਚਾ ਉਹ ਸ਼ਬਦ ਦੇ,
ਹਿਰਦੈ ਜਿਸਦਾ ਸੱਚ ਹੈ ਤਨ ਮਨ ਭੀ ਸੱਚਾ ਹੋਏ, ਨਾਨਕ ਸੱਚਾ ਹੁਕਮ ਮੰਨਿਆ, ਸੱਚੀ ਵਡਿਆਈ ਦੇ ਸੱਚੇ ਮਾਇ ਸਮਾਪਸੀ, ਜਿਸਨੂੰ ਨਦਰ ਕਰੇ ਪੌੜੀ ਸੂਰੇ ਇਹ ਨਾ ਆਖੀਐ, ਅਹੰਕਾਰ ਮਰੈ ਦੁਖ ਪਾਵੈ, ਅੰਧੇ ਆਪ ਨਾ ਪਛਾਣਨੀ, ਦੂਜੈ ਪਚ ਜਾਵੈ, ਅਤਿ ਕ੍ਰੋਧ ਸਿਉ ਲੂਜਦੇ, ਅੱਗੇ ਪਿੱਛੇ ਦੁਖ ਪਾਵੈ, ਹਰ ਜੀਉ ਅਹੰਕਾਰ ਨਾ ਪਾਵੈ, ਬੇਦ ਕੂਕ ਸੁਣਾਵੈ, ਅਹੰਕਾਰ ਮੋਏ ਸੇ ਬਗਤੀ ਗਏ, ਮਰ ਜਨਮੈ ਫਿਰ ਆਵੈ, ਸਾ ਲੋਕ ਮਹੱਲਾ ਤੀਜਾ, ਕਾਗੋ ਹੋਏ ਨਾ ਉਜਲਾ, ਲੋਹੇ ਨਾਭ ਨ ਪਾਰ, ਪਿਰਮ ਪਦਾਰਥ ਮੰਨ ਲੈ, ਧਨ ਸਵਾਰਨ ਹਾਰ, ਹੁਕਮ ਪਛਾਣੈ ਉਜਲਾ, ਸਿਰ ਕਾਸ਼ਟ ਲੋਹਾ ਪਾਰ, ਤਿਸਨਾ ਛੋਡੈ ਭੈ ਵਸੈ, ਨਾਨਕ ਕਰਨੀ ਸਾਰ। ਮਹੱਲਾ ਤੀਜਾ, ਮਾਰੂ ਮਾਰਨ ਜੋ ਗਏ, ਮਾਰ ਨ ਸਕੈ ਗੁਵਾਰ, ਨਾਨਕ ਜੇ ਇਹੋ ਮਾਰੀਐ ਗੁਰਸਬ ਦੀ ਵਿਚਾਰ, ਇਹੋ ਮਨ ਮਾਰਿਆ ਨਾ ਮਰੈ, ਜੇ ਲੋਚੈ ਸਭ ਕੋਏ, ਨਾਨਕ ਮਨ ਹੀ ਕੋ ਮਨ ਮਾਰਸੀ, ਜੇ ਸਤਿਗੁਰ ਭੇਟੈ ਸੋਏ ਪੌੜੀ, ਦੋਵੈ ਤਰਫਾਂ ਉਪਾਇਓਨ ਵਿੱਚ ਸਖਤ ਸਿਵ ਵਸਾ, ਸਖਤੀ ਕਿਨੇ ਨਾ ਪਾਇਓ ਫਿਰ ਜਨਮ ਬਿਨਾਸਾ, ਗੁਰ ਸੇਵਿਆ ਸਾਂਤ ਪਾਈਐ ਜਬ ਸਾਸ ਗਰਾਸਾ, ਸਿਮਰਤ ਸਾਹਿਤ ਸੋਧ ਦੇਖ ਉਤਮ ਹਰਦਾਸਾ, ਨਾਨਕ ਨਾਮ ਬਿਨਾ ਕੋ ਥਿਰ ਨਹੀਂ, ਨਾਮੇ ਬਲ ਜਾਸਾ, ਸਿਮਰਤ ਸਾਹਿਤ ਸੋਧ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਆ ਭੈਣਾਂ ਨੂੰ ਚੁੱਪ ਕਰਾਈ ਯਾਰਾ ਆ ਭੈਣਾਂ ਨੂੰ ਕਹੀ ਚੁੱਪ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਜੀ। ਹੈਲੋ, ਥੋੜਾ ਚੁੱਪ ਕਰ ਦਿਓ, ਕਥਾ ਬੰਦ ਕਰ ਦਿਓ ਆਪਣੀ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Vaheguru, Vaheguru, Vaheguru, Vaheguru, Vaheguru, Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ।

ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾਉ ਹਰ ਕੀਰਤ ਕਲ ਯੁਗ ਪਦ ਉਤਮ ਹਰ ਪਾਈਐ ਸਤਿਗੁਰ ਮਾਝਾ ਓਮ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰ ਗਾਜਾ